ਹੌਲੀ ਜਿਸ ਸਮੇਂ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਸ ਕੀਤਾ ਪਾਈਏ ਆਪਣਾ ਸਕਾਲ ਗੁਰੀ ਕੋ ਘਾਲੀਏ ਮੰਦਾ ਮੂਲ ਨਾ ਕੀ ਚਾਹੀਦੇ ਨਮੀ ਨਦਰ ਨਿਹਾਲੀਏ ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਲਾ ਪਾਸਾ ਢਾਲੀਏ ਕਿਛ ਲਾਹੇ ਉਪਰ ਘਾਲੀਏ ਕਿਛ ਲਾਹੇ ਉਪਰ ਘਾਲੀਏ।

ਕਰਮਾਂ ਗੱਲਾਂ ਕਰੇ ਕਨੇਰੀਆਂ ਕਸਮਾਂ ਪਾਏ ਸਾਧ ਆਪ ਗਾਏ ਸੇਵਾ ਕਰੇ ਤਾਕਤ ਪਾਏ ਮਾਂ ਨਾਨਕ ਜਿਸਨੂੰ ਲੱਗਾ ਸਿਸ ਮਿਲੇ ਲੱਗਾ ਸੋ ਪ੍ਰਵਾਨ ਮਹਲਾ ਦੂਜਾ ਜੋ ਜੀ ਹੋਏ ਸੋ ਗੋ ਮੁਕਾ ਪਿਆ ਵਾ ਵਿਜੇ ਵਿਖ ਮੰਗੇ ਅੰਮ੍ਰਿਤ ਵੇਖੋ ਨਿਆ ਮਹਲਾ ਦੂਜਾ ਨਾਲਿਆਂ ਨੇ ਦੋਸਤੀ ਕਦੇ ਨਾ ਵੇਰਾ ਜੇ ਹਾਂ ਜਾਣੇ ਤੇ ਵਰਤੇ ਵੇਖੋ ਕੋ ਨਿਰਜਾ ਵਸਤੂ ਅੰਦਰ ਸਮਾਵੇ ਦੂਜੀ ਹੋਏ ਪਾਸ ਸਾਹਿਬ ਸਿੱਧੀ ਕੁਨਤ ਲੈ ਕਈ ਬਣੇ ਅਰਦਾਸ ਕੂਕ ਮਾਣੇ ਕੂੜ ਹੋਵੇ ਨਾਨਕ ਸਿਰ ਵਾਸ ਮਹਲਾ ਦੂਜਾ ਨਾਲਿਆਂ ਨੇ ਦੋਸਤੀ ਵਾੜਾ ਰੁਸਿਓ ਨੇ ਹੋ ਪਾਣੀ ਅੰਦਰ ਲਿਖ ਜੋ ਕਿਸਦਾ ਥਾਲਣਾ ਸੇ ਮਾਂ

ਉੜੀ ਚੱਕਰ ਲੱਗੇ ਚੱਕਰੀ ਦੇ ਚੱਲੇ ਖਸਮੇ ਭਾਈ ਹੁਰਮਤ ਸਾਨੂੰ ਅਗਲੀ ਉਹ ਵਜੋਂ ਪੇ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਕਹਿ ਤੰਦਰ ਪਾਏ ਵਜੋਂ ਗਵਾਏ ਅਗਲਾ ਮੋਹ ਮੋਹੇ ਪਾਣਾ ਖਾਏ ਜਿਸ ਤੇ ਦਿੱਤਾ ਖਾਉਣਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ।

ਓੜੀ ਨਾਨਕ ਕੰਦਰਾਂ ਚ ਆਪਣੀ ਹੱਥ ਆ ਕੇ ਪਾਰਾਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਨ ਇੱਕ ਨਾ ਗਲੀ ਜੰਜੀਰੀਆ ਇੱਕ ਤੁਰੀ ਚਰੇ ਵਿਸਿਆਰ ਆਪ ਕਰਾਏ ਕਰੇ ਆਪ ਹਉ ਕੈਸੇ ਕਰੀ ਪੁਕਾਰ ਨਾਨਕ

0: ਉਹ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦੇ ਸਿੱਧੇ ਪ੍ਰਸਾਰਣ ਨਾਲ ਜੁੜੇ ਹੋਏ ਸੀ। ਐਫਐਮ ਬੈਂਡ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਤੇ ਹਿੰਦੀ ਪੰਜਾਬੀ ਸੇਵਾ। ਇਸ ਵੇਲੇ ਸਵੇਰ ਦੇ 6 ਵੱਜ ਰਹੇ ਨੇ। ਵਿਸ਼ਾ ਪ੍ਰੋਗਰਾਮ ਸੂਫੀਆਨਾ ਕਲਾਮ।
1: ਸਮਾਤ ਫਰਮਾਓ ਸੂਫੀਆਨਾ ਰੰਗ ਸੂਫੀਆਨਾ ਰੰਗ

ਬਾਅਦ ਨੇ ਏਬੋਲਾ ਵਾਇਰਸ ਦਾ ਮੁਕਾਬਲਾ ਕਰਨ ਲਈ ਅਫਰੀਕਾ ਨੂੰ ਸਰਕਾਰੀ ਤੌਰ ਤੇ ਆਪਣੀ ਸਹਾਇਤਾ ਦੀ ਦੂਜੀ ਖੇਪ ਭੇਜਣ ਗਿਆ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਇਸ ਖੇਪ ਵਿਚ ਜਾਂਚ, ਨਿਗਰਾਨੀ ਤੇ ਬਚਾਅ ਉਪਕਰਨ ਅਤੇ ਦਵਾਈਆਂ ਸ਼ਾਮਲ ਨੇ। ਭਾਰਤ ਦੇ ਚੀਫ ਜਸਟਿਸ ਉਦੈ ਕਾਂਤ ਨੇ ਅੱਜ ਸੁਪਰੀਮ ਕੋਰਟ ਦੇ ਪੰਜ ਨਵੇਂ ਜੱਜਾਂ ਨੂੰ ਫੌਜ ਦੇ ਵਿਸਤਾਰ ਚ ਪਾਏ। ਜਸਟਿਸ ਕ੍ਰਿਸ਼ਨ ਨਾਗੂ, ਚੰਦਰ ਸ਼ੇਖਰ, ਸੰਜੀਵ ਸਚਦੇਵਾ, ਅਰੁਣ ਪੱਲੀ ਤੇ ਸੀਨੀਅਰ ਵਕੀਲ ਜੀ ਮੋਹਨਾ ਨੇ ਜੱਜਾਂ ਵਜੋਂ ਸਹੁੰ ਚੁੱਕੇ। 22 ਮਈ ਨੂੰ

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ NHRC ਨੇ ਮੌਤ ਪ੍ਰਤੀ ਕੇਸ ਦਰਜ ਕਰਨ ਦੇ ਚਿੱਠੀ ਪਾੜੀ ਕਿ ਜਮਤੇ ਤੋਂ ਪਹਿਲਾਂ ਤੇ ਮਨੁੱਖੀ ਤੋਂ ਬਾਅਦ 53 ਗਰਭਵਤੀ ਔਰਤਾਂ ਦੀ ਕਥਿਤ ਮੌਤ ਦੇ ਸਬੰਧ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਸਕੱਤਰ ਨੇ ਨੋਟਿਸ ਜਾਰੀ ਕੀਤਾ ਹੈ। ਇੱਕ ਮੀਡੀਆ ਰਿਪੋਰਟ ਦਾ

0: ਕੋਲ ਕੁਝ ਮੰਗ ਸਕਦੀ ਹਾਂ? ਮੈਂ ਹੁਣ ਮਲਿਕਾ ਹਾਂ, ਤੂੰ ਮੇਰੇ ਕੋਲ ਹੀ ਬੱਚੇ ਦੇ ਅਲਾਵਾ ਕੁਝ ਵੀ ਮੰਗ ਸਕਦਾ ਹੈ। ਜੋ ਮੰਗ ਸੇ ਮੈਂ ਤੇਕੋ ਦੇ ਸਕਦੀ ਹਾਂ। ਬੋਨੇ ਸ਼ਖਸ ਦਾ ਜਵਾਬ ਹੈ, ਮੇਕੋ ਹੀ ਕਾਇਨਾਤ ਦੇ ਸਾਰੇ ਖਜ਼ਾਨੇ ਕੋਲ ਜ਼ਿਆਦਾ ਇੱਕ ਜ਼ਿੰਦਾ ਚੀਜ਼ ਦੀ ਜ਼ਰੂਰਤ ਹੈ। ਸਮਝੀ ਮਲਿਕਾ ਆਲਿਆ? ਮਲਿਕਾ ਰੋਵਣ ਲੱਗੀ, ਹੇ ਨੰਨੇ ਆਦਮੀ, ਮੈਂ ਤੇਰੇ ਕੋ ਇਲਤਜ਼ਾ ਕਰੇਂਦੀ ਹਾਂ ਕਿ ਮਿਹਰਬਾਨੀ ਕਰਕੇ ਮੇਰੇ ਬੱਚੇ ਕੋ ਛੋੜ ਦੇ। ਬੋਨੇ ਸ਼ਖਸ ਕੋ ਤਰਸ ਆ ਗਿਆ। ਹੁਣੇ ਇੱਕ ਕੜੀ ਸ਼ਰਤ ਰੱਖੀ, ਜੇਕਰ ਮਲਿਕਾ ਬੋਨੇ ਸ਼ਖਸ ਦਾ ਨਾਮ ਦੱਸਦੇ ਸੀ ਤੇ ਠੀਕ, ਅਗਲੇ ਤ੍ਰੈਡੀ ਵਿਚ ਜੇਕਰ ਮਲਿਕਾ ਬੋਨੇ ਸ਼ਖਸ ਦਾ ਨਾਮ ਨਾ ਦੱਸ ਸਕੀ ਤੇ ਹੁਕੂ ਆਪਣਾ ਬਾਲ ਬੋਨੇ ਸ਼ਖਸ ਦੇ ਹਵਾਲੇ ਕਰਨਾ ਪੋ ਸੀ। ਮਲਿਕਾ ਦੇ ਚਿਹਰੇ ਤੇ ਕੁਝ ਖੁਸ਼ੀ ਆਈ। ਸ਼ੁਕਰੀਆ ਨੰਨੇ ਆਦਮੀ, ਮੈਂ ਤੇਰਾ ਨਾਮ ਪਤਾ ਕਰ ਗਿਨਸਾ। ਜਰੂਰ ਪਤਾ ਕਰਕੇ ਮੈਂ ਤੇਕੋ ਦੱਸ ਦੇਸਾ। ਨੰਨਾ ਬੋਨਾ ਅਗਲੇ ਦੀਵਾਰ ਮਿਲਣਾ ਦਾ ਵਾਦਾ ਕਰਕੇ ਗਾਇਬ ਥੀ ਗਿਆ। ਮਲਿਕਾ ਸਾਰੀ ਰਾਤ ਸੁਣ ਨਾ ਸਕੀ। ਉਹ ਰਾਤ ਭਰ ਸੁਚੇਂਦੀ ਰਹੀ ਕਿ ਹੁਣ ਆਪਣੀ ਜ਼ਿੰਦਗੀ ਵਿਚ ਕਿਹੜੇ ਕਿਹੜੇ ਨਾਮ ਸੁਣੇ ਵੇ ਹਨ। ਹੁਣ ਆਪਣੇ ਗੁਲਾਮ ਕੋ ਹੁਕਮ ਦਿੱਤਾ ਕਿ ਉਹ ਪਤਾ ਕਰੇ ਕਿ ਕਿਹੜੇ ਕਿਹੜੇ ਨਾਮ ਥੀ ਸਕਦੇ ਹਨ। ਸਾਰਾ ਡੀ ਗੁਲਾਮ ਨਾਮ ਕੱਠੇ ਕਰੇਂਦਾ ਰਹਿ ਗਿਆ। ਰਾਤ ਥੀਂਦੇ ਹੀ ਰੋਸ਼ਨੀ ਦੇ ਨਾਲ ਛੋਟਾ ਬੋਨਾ ਸ਼ਖਸ ਵਲ ਹਾਜ਼ਰ ਥੀ ਗਿਆ। ਬੋਨੇ ਨੇ ਮਲਿਕਾ ਕੋ ਪੁੱਛਿਆ ਕਿ ਕਿਆ ਮੇਰਾ ਨਾਮ ਪਤਾ ਚੱਲ ਸਕੇ? ਮਲਿਕਾ ਲਿਖੇ ਹੋਏ ਨਾਮ ਪੜ੍ਹਦੀ ਗਈ ਕਿ ਕਿਆ ਤੇਰਾ ਨਾਮ ਭੋਲਾ ਹੈ? ਬੋਨੇ ਨੇ ਇਨਕਾਰ ਚ ਕੀਤਾ ਤੇ ਖਿਲਣ ਲੱਗਾ। ਮਲਿਕਾ ਨੇ ਦੂਜਾ ਨਾਮ ਟਾਂਕਣ ਦਾ ਸਾਖਾ, ਉਹ ਵੀ ਬੋਨੇ ਨੇ ਮਨਾ ਕਰ ਦਿੱਤਾ ਕਿ ਇਹ ਨਾਮ ਹੁੰਦਾ ਕਹਿ ਨਹੀਂ। ਮਲਿਕਾ ਨੇ ਹਿੱਕ ਹਿੱਕ ਕਰ ਸਾਰੇ ਨਾਮ ਬੋਲੇ, ਪਰਮਾ, ਸੋਮ, ਸ਼ੀਤਲ, ਰਬੜੀ, ਜੀਵਨ, ਪਰ ਬੋਨਾ ਹਰ ਨਾਮ ਸੁਣ ਕੇ ਖਿਲਦਾ ਤੇ ਇਨਕਾਰ ਚ ਕਰੇਂਦਾ। ਜਿਤਨੇ ਵੀ ਨਾਮ ਮਲਿਕਾ ਦੀ ਜਾਣਕਾਰੀ ਵਿਚ ਹਨ ਉਹ ਖਤਮ ਥੀ ਗਏ। ਬੋਨੇ ਨੇ ਆਖਿਆ, ਅੱਜ ਵਾਸਤੇ ਇਤਨਾ ਹੀ, ਮੈਂ ਕੱਲ ਵੱਲ ਆਸਾ, ਤੁਸਾਂ ਆਪਣੀ ਜਾਣਕਾਰੀ ਮੁਕੰਮਲ ਰਖਾਏ। ਅਗਲੇ ਦੀਵਾਰ ਮਲਿਕਾ ਨੇ ਆਪਣੇ ਗੁਲਾਮ ਕੋ ਹੁਕਮ ਦਿੱਤਾ ਕਿ ਉਹ ਆਸੇ ਪਾਸੇ ਦੇ ਬਏ ਇਲਾਕੇ ਵਿਚ ਵੰਜ ਕੇ ਬਏ ਨਾਮ ਕੱਠੇ ਕਰਕੇ ਲਿਖ ਕੇ ਆਵੇ। ਗੁਲਾਮ ਸਾਰਾ ਡੀ ਘੁੰਮ ਫਿਰ ਕੇ ਢੇਗ ਸਾਰੇ ਨਾਮ ਕੱਠੇ ਕਰ ਗਿਨ ਆਏ। ਉਨ੍ਹਾਂ ਬੇਨਾਮਾਂ ਦੀ ਲਿਸਟ ਬਣਾ ਕੇ ਮਲਿਕਾ ਕੋ ਦੇ ਦਿੱਤੀ। ਸ਼ਾਮ ਥੀ ਵੰਦੇ ਬਾਅਦ ਨੰਨਾ ਸ਼ਖਸ ਬੋਨਾ ਵੱਲ ਆ ਗਿਆ। ਮਲਿਕਾ ਆਪਣੀ ਫਹਿਰਿਸਤ ਚਾਹ ਕੇ ਖੜੀ ਆਈ। ਸ਼ਾਇਦ ਤੇਰਾ ਨਾਮ ਗੁਲਾਬ ਹੈ? ਬੋਨੇ ਨੇ ਖਿਲਦੇ ਵੇ ਇਨਕਾਰ ਕੀਤਾ, ਇਹ ਮੇਰਾ ਨਾਮ ਕਹਿ ਨੀ। ਮਲਿਕਾ ਨੇ ਬਏ ਕੁਝ ਨਾਮ ਪੜੇ, ਸੀਰੀ, ਛੋਟੂ, ਚੰਦੂ, ਪਰ ਹਰ ਵਾਰ ਬੋਨੇ ਸ਼ਖਸ ਦਾ ਇੱਕੋ ਜਵਾਬ ਆਈ ਕਿ ਇਹ ਮੇਰਾ ਨਾਮ ਨਹੀਂ। ਫਹਿਰਿਸਤ ਵਿਚ ਲਿਖੇ ਗਏ ਸਾਰੇ ਨਾਮ ਬੋਨੇ ਸ਼ਖਸ ਦੇ ਕਹਿਣਾ ਹਨ। ਬੋਨੇ ਨੇ ਆਖਿਆ, ਹੁਣ ਕੱਲ ਦਾ ਡੀ ਆਖਰੀ ਡੀ ਏ, ਮੈਂ ਕੱਲ ਵੱਲ ਆਸਾ। ਮੇਕੂ ਨਹੀਂ ਲੱਗਦਾ ਕਿ ਤੁਸਾਂ ਆਪਣੇ ਬੱਚੇ ਕੋ ਮੇਰੇ ਕੋਲੋਂ ਬਚਾ ਗਿਨਸੋ। ਮਲਿਕਾ ਪਰੇਸ਼ਾਨ ਥੀ ਗਈ। ਅਗਲੇ ਡੀ ਮਲਿਕਾ ਨੇ ਆਪਣੇ ਸਿਪਾਹੀ ਕੰਨੂ ਇਕ ਅਜੀਬ ਜਿਹੀ ਗੱਲ ਸੁਣੀ। ਸਿਪਾਹੀ ਨੇ ਆਖਿਆ ਕਿ ਉਹ ਇਕ ਵੀ ਨਵਾਂ ਨਾਮ ਨਾ ਗੋਲ ਸਕਿਆ, ਪਰ ਜਿਹੜੇ ਵੇਲੇ ਉਹ ਜੰਗਲ ਵਿਚ ਗੁਜ਼ਰਦਾ ਪਿਆ ਹੈ, ਹੁਣੇ ਇਕ ਪਹਾੜੀ ਡਿੱਠੀ ਤੇ ਹੁੰਦੇ ਨਾਲ ਇਕ ਛੋਟਾ ਜਿਹਾ ਘਰ ਹੈ। ਘਰ ਦੇ ਬਾਹਰ ਭਾ ਬਲਦੀ ਪਈ ਹੈ ਤੇ ਹੁਣ ਭਾ ਦੇ ਨਾਲ ਇਕ ਛੋਟਾ ਜਿਹਾ ਬੋਨਾ ਸ਼ਖਸ ਇਕ ਲੱਤ ਦੇ ਉੱਤੇ ਨੱਚਦਾ ਪਿਆ ਹੈ ਤੇ ਨਾਲ ਨਾਲ ਗਾਵਣ ਵੀ ਗਾਉਂਦਾ ਹੈ। ਅੱਜ ਮੈਂ ਨੱਚਸਾ ਤੇ ਕੱਲ ਮੈਂ ਗਾਸਾ, ਕਿਉਂਕਿ ਕੱਲ ਮੇਰੇ ਕੋਲ ਮਲਿਕਾ ਦਾ ਬੱਚਾ ਹੋ ਸੀ। ਮੇਕੋ ਖੁਸ਼ੀ ਹੈ ਕਿ ਕੋਈ ਵੀ ਨਹੀਂ ਜਾਣਦਾ ਕਿ ਮੇਰਾ ਨਾਂ ਰੰਪਲ ਸਟੀਲ ਹੈ। ਉਹ ਬਹੁ ਦੇਰ ਤੋਂ ਨੀ ਨੱਚਦਾ ਟੱਪਦਾ ਰਹਿ ਗਿਆ। ਮਲਿਕਾ ਇਹ ਸੁਣ ਕੇ ਬਹੁ ਖੁਸ਼ ਥੀ ਗਈ ਤੇ ਆਖਿਓਸ, ਮੇਰੇ ਕਾਬਿਲ ਸਿਪਾਹੀ, ਤੇਕੋ ਨਹੀਂ ਪਤਾ ਕਿ ਕਿਤੀ ਵੱਡੀ ਖੁਸ਼ਖਬਰੀ ਹੈ। ਮੇਕੋ ਇਹ ਸੁਣ ਕੇ ਕਿਤਨਾ ਸੁਕੂਨ ਮਿਲਿਆ, ਮੈਂ ਦੱਸ ਨਿਮੀ ਸਕਦੀ। ਮਲਿਕਾ ਨੇ ਖੁਸ਼ੀ ਖੁਸ਼ੀ ਆਪਣੇ ਗਲੇ ਤੂੰ ਹਾਰ ਲਹਾਇਆ ਤੇ ਫੋਹਰਨ ਆਪਣੇ ਸਿਪਾਹੀ ਕੋ ਦੇ ਦਿੱਤਾ। ਸਿਪਾਹੀ ਦੇ ਵਹਿੰਦੇ ਹੀ ਕੁਛ ਦੇਰ ਬਾਅਦ ਉਹ ਬੋਨਾ ਸ਼ਖਸ ਰੋਸ਼ਨੀ ਦੇ ਨਾਲ ਵੱਲ ਨਮੁਦਾਰ ਥੀਆ ਤੇ ਪੁੱਛਿਆ, ਹਾਂ ਮਲਿਕਾ ਆਲਿਆ, ਤੇ ਦੱਸੋ ਕਿ ਕਿਆ ਹੈ ਮੇਰਾ ਨਾਮ? ਮਲਿਕਾ ਨੇ ਪਹਿਲੇ ਜਾਨ ਬੁੱਝ ਕੇ ਇਕ ਗਲਤ ਨਾਮ ਦੱਸਾ, ਤੇਰਾ ਨਾਮ ਹੈ ਜੈਕ। ਬੋਨਾ ਖਿਲਣ ਲੱਗਾ, ਨਹੀਂ ਇਹ ਮੇਰਾ ਨਾਮ ਕਹਿ ਨੀ। ਅੱਛਾ, ਵੱਲ ਹੈਰੀ ਤੇਰਾ ਨਾਮ ਹੈ? ਮਲਿਕਾ ਨੇ ਆਖਿਆ। ਬੋਨੇ ਦਾ ਜਵਾਬ ਹੈ, ਬਿਲਕੁਲ ਨਹੀਂ। ਹੁਣ ਮਲਿਕਾ ਨੇ ਬੋਨੇ ਕੋ ਆਖਿਆ ਕਿ ਤੇਰਾ ਨਾਮ ਹੈ ਰੰਪਲ ਸਟੀਲ। ਰੰਪਲ ਸਟੀਲ ਸੁਣਦੇ ਹੀ ਬੋਨਾ ਸ਼ਖਸ ਹੈਰਾਨ ਥੀ ਗਿਆ, ਤੁਹਾਕੂ ਮੇਰਾ ਨਾਮ ਕਹਿ ਦਸਾਇਆ? ਉਸ ਗੁੱਸੇ ਨਾਲ ਆਪਣਾ ਪੈਰ ਜ਼ਮੀਨ ਤੇ ਮਾਰਾ ਤੇ ਹੁੰਦਾ ਗੋਡਾ ਟੁੱਟ ਗਿਆ ਤੇ ਉਹ ਜ਼ਮੀਨ ਤੇ ਢਹਿ ਪਿਆ। ਵੱਲਾ ਹੁਣ ਆਪਣੇ ਖੱਬੇ ਪੈਰ ਕੋ ਇਤਨੀ ਜ਼ੋਰ ਨਾਲ ਛਿੱਕਿਆ ਕਿ ਉਹ ਦੋ ਹਿੱਸਿਆਂ ਵਿਚ ਤਕਸੀਮ ਥੀ ਗਿਆ। ਹੁਣ ਵੇਲੇ ਹੀ ਰੋਸ਼ਨੀ ਦੀ ਦਲ ਲਕੀਰ ਚਮਕੀ ਤੇ ਰੰਪਲ ਸਟੀਲ ਦਾ ਖਾਤਮਾ ਥੀ ਗਿਆ। ਮਲਿਕਾ ਆਪਣੇ ਬਾਲ ਤੇ ਬਾਦਸ਼ਾਹ ਨਾਲ ਖੁਸ਼ੀ ਖੁਸ਼ੀ रावण लग गए।
1: मैं दयाल चंद नारायण तुहाडे सामने समाजिक अंधारे कुछ पेश करना चाहना, जरा आप गौर से सुनेंगे। तो पहला अंधारा हया कहनी, वफा कहनी, गरीबा ते दया कहनी, इथा लुट मार डाढ़ी है ते मिलदी भी सजा कहनी, ते हुंदी कोई नहीं सुनदा जिने मुंह च अला कहनी, अंधारा ही अंधारा है किसे भी सोझला कहनी। एक बार अंधारा सुनो, इलेक्शन विच ते नारे हन असा पैरस बना दे सू, असा सिवर पवा दे सू, नवे सड़का बना रहे सू, वह है चाल बेडंगी जो पहले है वो अब भी है, वह है चाल बेडंगी किसी लंगर दारा को नहीं, अंधारा ही अंधारा है किसे भी सोझला कहनी। एक ब्याह अंधारा, कड़ी वसल नहीं मिलते, वसल समझ दो आलू, आलू कह देना वसल, वसल प्याज कह देना, कड़ी वसल नहीं मिलते, कड़ी आलू दे हिलाले, गौ माता दे गादे भी कड़े न लोग घोटाले, कड़े वसल नहीं मिलते, कड़े आलू दे हिलाले, गौ माता दे गादे भी कड़े न लोग घोटाले, हर एक जा भ्रष्टाचारी है कोई डोदा धुलिया कहनी, अंधारा ही अंधारा है किसे भी सोझला कहनी। ब्याह अंधारा देखो, कोई हक मार दूसरे दा बने दा पे नवी कोठी, कोई हक मार दूसरे दा बने दा पे नवी कोठी, कोई मेहनत करेंदा है ते मिलती है सुखी रोटी, लुटे नहीं बन कुटे नहीं बन करेंदा कोई भला कहनी, अंधारा ही अंधारा है किसे भी सोझला कहनी। एक अंधारा देखो, आजकल बच्चे संध्या वगैरह नहीं करेंगे, और उन्होंने लिखे मैं हमन संध्या करेंदा नहीं, हमन संध्या करेंदा नहीं जड़ा हथा का है पालिया, हमन संध्या करेंदा नहीं जड़ा हथा का है पालिया, उम्र कच्ची है बल भी आख दे आती का खड्डा ला, हमन संध्या करेंदा नहीं जड़ा हथा का है पालिया, उम्र कच्ची है बल भी आख दे आती का खंडा ला, जिथा देखो है बेशर्मी किसे शर्मो हया कहनी, अंधारा ही अंधारा है किथे भी सोझला कहनी। एक अंधारा बड़ा, ना मारो पेट दे अंदर, ना मारो पेट दे अंदर अल्ट्रासाउंड करवा के, ना मारो पेट दे अंदर अल्ट्रासाउंड करवा के, बनो ना पाप दे भागी कच्ची कली को तड़पा के, ना बनो पाप दे भागी कच्ची कली को तड़पा के, मैं कन्या हाँ मैं कमसन हाँ मेरे मुंह च अला कहनी, अंधारा ही अंधारा है किथे भी सोझला कहनी। हुण इल्तजा कीती है स्वामी दयानंद को, हुण आ स्वामी दयानंद आ, हुण आ स्वामी दयानंद आ तेरी डाढ़ी जरूरत है, हुण आ स्वामी दयानंद आ तेरी डाढ़ी जरूरत है, अंधी श्रद्धा है हर जाते दिलां विच भी कदूरत है, अंधी श्रद्धा है हर जाते दिलां विच भी कदूरत है, इथा स्वामी बहु आगन, इथा स्वामी बहु आगन मगर तेरे जिया कहनी, अंधारा ही अंधारा है किथे भी सोझला कहनी, अंधारा ही अंधारा है। आखिरी बंद, नारंग करना सच्ची गाल, नारंग करना सच्ची गाल क्या तू नेकनीयत है, नारंग करना सच्ची गाल क्या तू नेकनीयत है, नसीहत बेग प्यारे नी मगर खुद तू फसीयत है, इथा सचकूड़ आखण दी रती भर भी जगा कहनी, इथा सचकूड़ आखण दी रती भर भी जगा कहनी, अंधारा ही अंधारा है किथे भी सोझला कहनी, अंधारा ही अंधारा है किथे भी सोझला कहनी। पता नहीं कि दुनिया को क्या थींदा वेंदे, पता नहीं कि दुनिया को क्या थींदा वेंदे, वफादार भी बेवफा थींदा वेंदे, आदन मंड खाओ, आदन मंड खाओ सदा खंड खाओ, कोई रोंदा आवे तो हुंकू रहाओ, आदन मंड खाओ सदा खंड खाओ, कोई रोंदा आवे तो हुंकू रहाओ, कोई बेग डिठे बड़ा खुश पा थींदे, कोई बेग डिठे बड़ा खुश पा थींदे, कोई देखो सड़के सुवाद थींदा वेंदे, पता नहीं कि दुनिया को क्या थींदा वेंदे, नहीं खत्म थींदे ए दुनिया दे धंधे, नहीं खत्म थींदे ए दुनिया दे धंधे, जहां में तरानी जहां में तू रानी काम कर तू चंगे, कोई बेग डिठे बड़ा खुश पा थींदे, कोई बेग डिठे बड़ा खुश पा थींदे, कोई देखो सड़के सुवाद थींदा वेंदे, पता नहीं कि दुनिया को क्या थींदा वेंदे, पता नहीं कि दुनिया को। ये हिंदू मुसलमान सिख ते ईसाई हे मखलूक रब दी, ये हिंदू मुसलमान सिख ते ईसाई हे मखलूक रब दी, हे ते हिन भाई भाई मगर

ਇਹ ਦੁਨੀਆ ਇਹ ਖਾਬ ਕਹਾਣੀ ਹੱਥ ਮਰੇ ਨੀ ਚਾਰ ਚੁਫੇਰੇ ਹੱਥ ਮਰੇ ਨੀ ਚਾਰ ਚੁਫੇਰੇ ਔਤਰਕ ਦੀ ਨਾ ਵੱਡੀ ਜੋੜ ਨੇਕੀ ਕਰਨ ਸੰਗ ਸੰਗੋਰ ਸੂਰਤ ਦਾ ਤੂੰ ਮਾਣ ਕਰੇ ਨੀ ਸੂਰਤ ਦਾ ਤੂੰ ਮਾਣ ਕਰੇ ਨੀ ਸੀਰਤ ਕੋ ਪਿਆਲੇ ਦੇ ਸੀਰਤ ਕੋ ਪਿਆਲੇ ਦੀ ਧੱਕੇ ਦੇ ਨੀ ਸੂਰਤ ਦਾ ਤੂੰ ਮਾਣ ਕਰੇ ਨੀ ਸੀਰਤ ਕੋ ਪਿਆ ਧੱਕੇ ਦੇ ਨੀ ਜਿਹਦੀ ਖਾਤਰ ਪਾਪ ਕਰੇ ਨੀ ਉਹ ਵੀ ਦੇਸਨ ਤੇ ਕੁਛ ਹੋਰ ਜੋਦਮ ਜਿਵੇਂ ਖੀਰ ਬਲੋੜ ਜੋਦਮ ਜਿਵੇਂ ਖੀਰ ਬਲੋੜ ਹਰ ਹਰ ਕੰਮ ਮੈਂ ਤੂੰ ਖੋੜ ਕਰੇ ਨੀ ਹਰ ਕੰਮ ਮੈਂ ਤੂੰ ਖੋੜ ਕਰੇ ਨੀ ਚੰਗੇ ਕੰਮ ਵਿਚ ਜੰਗ ਅੜੇ ਨੀ ਚੰਗੇ ਕੰਮ ਵਿਚ ਜੰਗ ਅੜੇ ਜੀ ਡੂਮੋ ਆਏ ਇਹ ਸੰਸਾਰ ਆਪਸ ਦੇ ਵਿਚ ਰੱਖੋ ਪਿਆਰ ਹਿੱਕ ਆਖੇ ਤੇ ਲੂਝਾ ਮੁੰਨੇ ਡੂਹਾਂ ਦੀਏ ਇੱਕੋ ਡੋਰ ਨੇਕੀ ਕਰਨ ਸੰਗ ਸੰਗੋਰ ਇੰਗਲਿਸ਼ ਵਿਚ ਨਾ ਕਰ ਗਿਟ ਪਿੱਟ ਇੰਗਲਿਸ਼ ਵਿਚ ਨਾ ਕਰ ਗਿਟ ਪਿੱਟ ਆਪਣੀ ਬੋਲੀ ਕਰ ਤੂੰ ਹਿੱਟ ਅੱਧ ਵਲੋੜੀ ਲੱਸੀ ਪੀ ਤੂੰ ਜੋ ਦਮ ਜਿਵੇਂ ਖੀਰ ਬਲੋੜ ਨੇਕੀ ਕਰਨ ਸੰਗ ਸੰਗੋਰ ਆਖਰੀ ਬਨ ਨਾਰਿੰਗ ਬਣ ਤੂੰ ਵੀ ਇਨਸਾਨ ਨਾਰਿੰਗ ਬਣ ਤੂੰ ਵੀ ਇਨਸਾਨ ਝਿੱਕੇ ਦੀਏ ਉੱਚੀ ਸ਼ਾਨ ਨਾਰਿੰਗ ਬਣ ਤੂੰ ਵੀ ਇਨਸਾਨ ਝਿੱਕੇ ਦੀਏ ਉੱਚੀ ਸ਼ਾਨ ਘਰ ਬੈਠੇ ਨਾ ਖੁਰਸਾ ਕਿਸਮਤ ਇੱਥਾ ਕੋਈ ਨੀ ਕੰਮ ਦੀ ਥੋੜ ਨੇਕੀ ਕਰਨ ਸੰਗ ਸੰਗੋੜ ਜੋ ਦਮ ਜਿਵੇਂ ਖੀਰ ਬਲੋੜ ਜੋ ਦਮ ਜਿਵੇਂ ਖੀਰ ਬਲੋੜ ਵਿਸਾਖੀ ਆਉਣ ਵਾਲੀ ਵਿਸਾਖੀ ਦਾ ਪੁਰਖ ਮਨਾਉਂਦੇ ਵਿਸਾਖੀ ਦਾ ਪੁਰਖ ਬਣਾਓ ਢੋਲ ਢਮਾਕੇ ਭੰਗੜੇ ਪਾਓ ਰਲ ਮਿਲ ਗੀਤ ਖੁਸ਼ੀ ਦੇ ਗਾਓ ਦੁੱਖੇ ਦਾ ਵੀ ਦਰਦ ਮਿਟਾਓ ਬੁਰਦੀ ਮੇਰੀ ਕੰਧੇ ਲਾਓ ਵਿਸਾਖੀ ਦਾ ਪੁਰਖ ਨਿਭਾਓ ਢੋਲ ਢਮਾਕੇ ਭੰਗੜੇ ਪਾਓ ਰਲ ਮਿਲ ਗੀਤ ਖੁਸ਼ੀ ਦੇ ਗਾਓ ਦੁੱਖੇ ਦਾ ਵੀ ਦਰਦ ਮਿਟਾਓ ਬੁਰਦੀ ਮੇਰੀ ਕੰਧੀ ਲਾਓ ਸ਼ਰਬਤ ਪੀਓ ਸ਼ਰਬਤ ਪੀਓ ਸਾਲ ਸਾਲ ਤੱਕ ਉਮਰਾਂ ਜੀਓ ਸੇਬ ਸੰਗਤਰੇ ਦਾ ਰਸ ਪੀਓ ਖਾਓ ਪੀਓ ਮੌਜ ਉਡਾਓ ਗੁੜਦੀ ਬੇਰੀ ਕੰਧੇ ਲਾਓ ਰਾਮ ਬਣੋ ਨਾ ਬਣੋ ਰਾਵਣ ਰਾਮ ਬਣੋ ਨਾ ਬਣੋ ਰਾਵਣ ਛੋੜੋ ਰਾਮ ਬਣੋ ਨਾ ਬਣੋ ਰਾਵਣ ਗਾਲ ਗਾਲ ਦੇ ਕਸਮਾਂ ਚਾਵਣ ਬਲੱਡ ਪ੍ਰੈਸ਼ਰ ਕੋ ਨਾ ਵਧਾਓ ਗੁੜਦੀ ਬੇਰੀ ਕੰਧੀ ਲਾਓ ਗੁੜਦੀ ਬੇਰੀ ਕੰਧੀ ਲਾਓ ਰੂ ਬੱਚੇ ਬਸ ਹੁੰਦੇ ਨੇ ਅੱਛੇ ਰੂ ਬੱਚੇ ਬਸ ਹੁੰਦੇ ਨੇ ਅੱਛੇ ਖਾਣਾ ਪੀਣਾ ਸਭ ਕੁਝ ਬੱਚੇ ਜੇਕਰ ਗਾਲ ਤੋਂ ਆਕੂ ਜੱਚੇ ਉੜਦੀ ਬੇਰੀ ਕੰਧੀ ਲਾਓ ਉੜਦੀ ਬੇਰੀ ਕੰਧੀ ਲਾਓ ਹਿੰਦੂ ਮੁਸਲਿਮ ਭਾਈਚਾਰਾ ਹਿੰਦੂ ਮੁਸਲਿਮ ਭਾਈਚਾਰਾ ਇੱਕ ਦੂਜੇ ਦਾ ਬਣੋ ਸਹਾਰਾ ਇੱਕ ਦੂਜੇ ਬਿਨ ਨਹੀਂ ਗੁਜ਼ਾਰਾ ਰਲ ਮਿਲ ਸਭ ਤਿਉਹਾਰ ਮਨਾਓ ਉੜਦੀ ਬੇਰੀ ਕੰਧੀ ਲਾਓ ਉੜਦੀ ਬੇਰੀ ਕੰਧੀ ਲਾਓ ਝੰਡਾ ਸਦਾ ਲਹਿਰਾਂਦਾ ਰਹੇ ਝੰਡਾ ਸਦਾ ਲਹਿਰਾਂਦਾ ਰਹੇ ਦੁਸ਼ਮਣ ਇੱਥਾਂ ਪੇਰ ਨਾ ਪਾਵੇ ਝੰਡਾ ਸਦਾ ਲਹਿਰਾਂਦਾ ਰਹੇ ਦੁਸ਼ਮਣ ਇੱਥਾਂ ਪੇਰ ਨਾ ਪਾਵੇ ਬਾੜ ਨਾ ਆਪਣੇ ਖੇਤ ਕੋ ਖਾਵੇ ਹੀ ਝੰਡੇ ਦੀ ਸ਼ਾਨ ਵਧਾਓ ਉੜਦੀ ਬੇਰੀ ਕੰਧੀ ਲਾਓ ਉੜਦੀ ਬੇਰੀ ਕੰਧੀ ਲਾਓ ਨਾਰਿੰਗ ਕੁਝ ਹੈ ਫਰਜ਼ ਵੀ ਸਾਡਾ ਨਾਰਿੰਗ ਕੁਝ ਹੈ ਫਰਜ਼ ਵੀ ਸਾਡਾ ਸਿਰ ਤੋਂ ਉਤਰੇ ਭਾਰ ਆ ਸਾਡਾ ਨਾਰਿੰਗ ਕੁਝ ਵੀ ਫਰਜ਼ ਹੈ ਸਾਡਾ ਸਿਰ ਤੋਂ ਉਤਰੇ ਭਾਰ ਹੈ ਸਾਡਾ ਜਾਨ ਤੂੰ ਵੱਡੀ ਸ਼ਾਨ ਹਿੰਦ ਦੀ ਜਾਨ ਤੂੰ ਵੱਡੀ ਸ਼ਾਨ ਹਿੰਦ ਦੀ ਗੱਦਾਰੇ ਕੋ ਦੂਰ ਭਗਾਓ ਜੋਨ ਤੂੰ ਵੱਡੀ ਵੱਡੀ ਸ਼ਾਨ ਹਿੰਦ ਦੀ ਗੱਦਾਰੇ ਕੋ ਮਾਰ ਭਜਾਓ ਉੜਦੀ ਬੇਰੀ ਕੰਧੀ ਲਾਓ ਉੜਦੀ ਬੇਰੀ ਕੰਧੀ ਲਾਓ।

ਦੇਸ਼ ਪੰਜਾਬ ਦੇ ਦੀਵਾਨਿਆਂ ਲਈ ਆਕਾਸ਼ਵਾਣੀ ਦਾ ਤੋਹਫਾ। ਹੁਣ ਤੁਸੀਂ ਆਪਣੇ ਪਸੰਦੀਦਾ ਪ੍ਰੋਗਰਾਮ ਦੇਸ਼ ਪੰਜਾਬ ਨੂੰ ਪੂਰੇ ਸੰਸਾਰ ਵਿੱਚ ਕਿਤੇ ਵੀ ਸੁਣ ਸਕਦੇ ਹੋ। ਬਸ ਆਪਣੇ ਮੋਬਾਈਲ ਫੋਨ ਵਿੱਚ ਡਾਊਨਲੋਡ ਕਰੋ ਸਾਡੀ ਐਪ ਨਿਊਜ਼ ਔਨ AIR ਤੇ ਇਸ ਐਪ ਤੇ ਕਲਿੱਕ ਕਰੋ ਨੇਬਰਹੁੱਡ ਸਰਵਿਸ 1 ਤੇ ਟਿਊਨ ਕਰੋ ਆਕਾਸ਼ਵਾਣੀ ਦੀ ਨੇਬਰਹੁੱਡ ਸਰਵਿਸ ਦੀ ਪੰਜਾਬੀ।

ਸਾਰੇ ਦੇਸ਼ ਪੰਜਾਬ ਮਜਲਿਸ ਦਾ ਆਗਾਜ਼ ਹੋ ਚੁੱਕਾ ਹੈ ਤੇ ਸਭ ਤੋਂ ਪਹਿਲਾਂ ਅੱਜ ਦੀ ਗੱਲ ਦਾ ਮੌਜੂ ਹੈ ਲੂ ਤੋਂ ਬਚਾਓ। ਬਿਲਕੁਲ ਜਮੀਨ ਗਰਮੀਆਂ ਆਪਣੇ ਜ਼ੋਰਾਂ ਤੇ ਨੇ ਤੇ ਇਸ ਗਰਮੀ ਦੇ ਵਿਚ ਆਪਣਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਸੋ ਕਿਵੇਂ ਖਿਆਲ ਰੱਖਣਾ ਹੈ ਜਾਣਨਾ ਵੀ ਬਹੁਤ ਜ਼ਰੂਰੀ ਹੈ ਤੇ ਆਕਾਸ਼ਵਾਣੀ ਦੇ ਜ਼ਰੀਏ ਅਸੀਂ ਸਮੇਂ ਸਮੇਂ ਦੇ ਵਿਚ ਸਮੇਂ ਸਮੇਂ ਸਿਰ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਦੇ ਹਾਂ। ਤੇ ਅੱਜ ਦੀ ਗੱਲ ਦੇ ਵਿਚ ਵੀ ਅੱਜ ਹੈ ਲੂ ਤੋਂ ਬਚਾ ਤੇ ਲੂ ਯਾਨੀ ਗਰਮੀਆਂ ਦੇ ਮੌਸਮ ਵਿਚ ਚੱਲਣ ਵਾਲੀ ਗਰਮ ਹਵਾ ਜਿਸ ਨੂੰ ਲੂ ਕਿਹਾ ਜਾਂਦਾ ਹੈ ਤੋਂ ਬਚਣਾ ਬਹੁਤ ਜ਼ਰੂਰੀ ਹੈ। ਲੂ ਲੱਗਣ ਨਾਲ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ ਤੇ ਤਬੀਅਤ ਖਰਾਬ ਹੋ ਸਕਦੀ ਹੈ। ਤੇ ਲੂ ਤੋਂ ਬਚਣ ਲਈ ਕੁਛ ਜ਼ਰੂਰੀ ਗੱਲਾਂ ਦਾ ਧਿਆਨ ਜਿਵੇਂ ਖਾਣ ਪੀਣ ਦਾ ਖਾਸ ਧਿਆਨ, ਪਾਣੀ ਦੀ ਵਰਤੋਂ, ਦਿਨ ਵਿਚ ਵਾਰ ਵਾਰ ਪਾਣੀ ਪੀਓ ਤਾਂ ਜੋ ਸਰੀਰ ਵਿਚ ਨਮੀ ਬਣੀ ਰਹੇ। ਦੇਸੀ ਡਰਿੰਕਸ ਕੋਲਡ ਡਰਿੰਕਸ ਤੋਂ ਇਲਾਵਾ ਜਿਹੜੇ ਕਰਦੇ ਦੇਸੀ ਡਰਿੰਕਸ ਨੇ ਜਿਵੇਂ ਗਰਮੀ ਨੂੰ ਮਾਤ ਦੇਣ ਲਈ ਆਮ ਪੰਨਾ, ਨਿੰਬੂ ਪਾਣੀ, ਲੱਸੀ ਅਤੇ ਜੌ ਦਾ ਸੱਤੂ ਪੀਓ। ਕੱਚਾ ਪਿਆਜ਼ ਖਾਣੇ ਵਿਚ ਕੱਚੇ ਪਿਆਜ਼ ਦੀ ਵਰਤੋਂ ਜ਼ਰੂਰ ਕਰੋ, ਇਹ ਲੂ ਤੋਂ ਬਚਾਉਣ ਵਿਚ ਮਦਦਗਾਰ ਹੁੰਦਾ ਹੈ। ਜਦੋਂ ਘਰੋਂ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੋਏ ਉਦੋਂ ਹੀ ਬਾਹਰ ਨਿਕਲੋ ਤੇ ਜਦੋਂ ਬਾਹਰ ਨਿਕਲਣਾ ਉਦੋਂ ਵੀ ਸਿਰ ਢੱਕ ਕੇ ਰੱਖੋ। ਜਦੋਂ ਧੁੱਪ ਵਿਚ ਬਾਹਰ ਨਿਕਲਣਾ ਹੋਵੇ ਸਿਰ ਨੂੰ ਕੱਪੜੇ ਜਾਂ ਟੋਪੀ ਨਾਲ ਢੱਕੋ। ਕੱਪੜਿਆਂ ਦੀ ਚੋਣ ਹਲਕੇ ਹਲਕੇ ਰੰਗ ਦੇ ਸੂਤੀ ਕੋਟਨ ਦੇ ਢਿੱਲੇ ਕੱਪੜੇ ਪਹਿਨੋ। ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਦੇ ਵਿਚਕਾਰ ਬਹੁਤ ਜ਼ਰੂਰੀ ਕੰਮ ਹੋਣ ਤੇ ਹੀ ਘਰੋਂ ਬਾਹਰ ਨਿਕਲੋ। ਇਹ ਤਾਂ ਸਮੇਂ ਕੁਝ ਜ਼ਰੂਰੀ ਗੱਲਾਂ ਨੇ ਕੀ ਕਰਨੀਆਂ ਨੇ। ਕੁਝ ਖਾਸ ਚੀਜ਼ਾਂ ਹੁੰਦੀਆਂ ਨੇ ਜੋ ਨਹੀਂ ਵੀ ਕਰਨੀਆਂ ਹੁੰਦੀਆਂ, ਜਿਵੇਂ ਖਾਲੀ ਪੇਟ ਬਾਹਰ ਨਾ ਜਾਓ। ਕਦੇ ਵੀ ਘਰੋਂ ਖਾਲੀ ਪੇਟ ਧੁੱਪ ਵਿਚ ਬਾਹਰ ਨਾ ਨਿਕਲੋ। ਧੁੱਪ ਤੋਂ ਆਉਂਦਿਆਂ ਹੀ ਇਕਦਮ ਫਰਿੱਜ ਦਾ ਬਰਫ਼ ਵਰਗਾ ਠੰਡਾ ਪਾਣੀ ਪੀਣ ਤੋਂ ਬਚੋ। ਗਰਮੀਆਂ ਵਿਚ ਬਹੁਤ ਜ਼ਿਆਦਾ ਮਸਾਲੇਦਾਰ ਅਤੇ ਤਲਿਆ ਹੋਇਆ ਖਾਣਾ ਖਾਣ ਤੋਂ ਗੁਰੇਜ਼ ਕਰੋ। ਕੁਝ ਹੋਰ ਲੱਛਣ ਹੁੰਦੇ ਨੇ ਜੋ ਗਰਮੀ ਦੇ ਵਿਚ ਪਰੇਸ਼ਾਨ ਕਰਦੇ ਨੇ, ਜਿਵੇਂ ਚੱਕਰ ਆਉਣਾ, ਤੇਜ਼ ਬੁਖਾਰ ਜਾਂ ਉਲਟੀ। ਉਹਨਾਂ ਬਾਰੇ ਵੀ ਆਪਾਂ ਗੱਲ ਕਰ ਸਕਦੇ ਹਾਂ। ਤੇਜ਼ ਬੁਖਾਰ ਜੇ ਹੋਵੇ ਤਾਂ ਸਰੀਰ ਦਾ ਤਾਪਮਾਨ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਸਿਰ ਦਰਦ ਅਤੇ ਚੱਕਰ, ਸਿਰ ਵਿਚ ਤੇਜ਼ ਦਰਦ ਜਾਂ ਚੱਕਰ ਆ ਕੇ ਬੇਹੋਸ਼ੀ ਮਹਿਸੂਸ ਹੁੰਦੀ ਹੈ। ਉਲਟੀ ਜਾਂ ਜੀਭ ਚਲਾਉਣਾ, ਪੇਟ ਖਰਾਬ ਹੋਣਾ ਤੇ ਉਲਟੀ।

ਮੁੱਖ ਲੱਛਣ ਨੇ ਜੋ ਲੂਹ ਲੱਗਣ ਕਾਰਨ ਹੋ ਸਕਦੇ ਨੇ। ਗਲਾ ਸੁੱਕਣ ਅਤੇ ਵਾਰ ਵਾਰ ਪਿਆਸ ਵੀ ਲੱਗ ਸਕਦੀ ਹੈ। ਸਰੀਰ ਵਿਚ ਬਹੁਤ ਜ਼ਿਆਦਾ ਥਕਾਵਟ ਅਤੇ ਸੁਸਤੀ ਮਹਿਸੂਸ ਹੋ ਸਕਦੀ ਹੈ। ਜਦੋਂ ਏਦਾਂ ਦੇ ਲੱਛਣ ਨਜ਼ਰ ਆਉਣ ਤਾਂ ਸਮਝ ਲਓ ਕਿ ਲੂ ਲੱਗੀ ਹੈ। ਤਾਂ ਫਿਰ ਕੀ ਕਰਨਾ ਚਾਹੀਦਾ ਹੈ? ਤੁਰੰਤ ਯਾਨੀ ਫਸਟ ਏਡ ਵਿਚ ਆਪਾਂ ਕੀ ਕਰ ਸਕਦੇ ਹਾਂ? ਮਰੀਜ਼ ਨੂੰ ਤੁਰੰਤ ਧੁੱਪ ਤੋਂ ਹਟਾ ਕੇ ਕਿਸੇ ਠੰਡੀ ਜਾਂ ਛਾਂਦਾਰ ਜਗ੍ਹਾ ਤੇ ਬਿਠਾਓ। ਕੱਪੜੇ ਨੂੰ ਠੰਡੇ ਪਾਣੀ ਵਿਚ ਭਿੱਜ ਕੇ ਮਰੀਜ਼ ਦੇ ਸਿਰ, ਗਰਦਨ ਅਤੇ ਪੈਰਾਂ ਤੇ ਰੱਖੋ। ਮਰੀਜ਼ ਨੂੰ ਹੌਲੀ ਹੌਲੀ ਪਾਣੀ ਵਿਚ ਓਆਰਐਸ, ਨਿੰਬੂ ਪਾਣੀ ਜਾਂ ਨਮਕ ਚੀਨੀ ਦਾ ਘੋਲ ਪਿਆਓ। ਮਰੀਜ਼ ਦੇ ਆਲੇ ਦੁਆਲੇ ਭੀੜ ਨਾ ਕਰੋ ਅਤੇ ਪੰਖਾ ਜਾਂ ਕੂਲਰ ਚਲਾ ਦਿਓ। ਜੇ ਮਰੀਜ਼ ਨੂੰ ਬਹੁਤ ਤੇਜ਼ ਬੁਖਾਰ ਹੋਵੇ ਜਾਂ ਬੇਹੋਸ਼ ਹੋ ਰਿਹਾ ਹੋਵੇ ਤਾਂ ਬਿਨਾਂ ਦੇਰੀ ਕੀਤੇ ਡਾਕਟਰ ਕੋਲ ਲੈ ਜਾਓ। ਗਰਮੀਆਂ ਦੇ ਮੌਸਮ ਵਿਚ ਛੋਟੇ ਬੱਚੇ ਅਤੇ ਨਵਜੰਮੇ ਬੱਚਿਆਂ ਦਾ ਸਰੀਰ ਆਪਣਾ ਤਾਪਮਾਨ ਜਲਦੀ ਕੰਟਰੋਲ ਨਹੀਂ ਕਰ ਪਾਉਂਦਾ, ਇਸ ਲਈ ਉਹਨਾਂ ਨੂੰ ਲੂ ਯਾਨੀ ਹੀਟ ਸਟ੍ਰੋਕ ਲੱਗਣ ਦਾ ਖਤਰਾ ਸਭ ਤੋਂ ਵੱਧ ਹੁੰਦਾ ਹੈ। ਤੇ ਜੇ ਛੋਟੇ ਬੱਚਿਆਂ ਨੂੰ ਇਹ ਸਮੱਸਿਆ ਆ ਜਾਵੇ ਤਾਂ ਫੇਰ ਆਪਾਂ ਕਿਵੇਂ ਜਾਣ ਸਕਦੇ ਹਾਂ? ਬਹੁਤ ਜ਼ਿਆਦਾ ਸੁਸਤੀ, ਬੱਚੇ ਦਾ ਬਿਲਕੁਲ ਲਥਾਰਜਿਕ ਹੋ ਜਾਣਾ, ਖੇਡਣਾ ਬੰਦ ਕਰਨਾ ਜਾਂ ਲਗਾਤਾਰ ਸੌਂਦੇ ਰਹਿਣਾ, ਬਿਨਾਂ ਗੱਲ ਤੋਂ ਬਹੁਤ ਜ਼ਿਆਦਾ ਰੋਣਾ ਜਾਂ ਪਰੇਸ਼ਾਨ ਹੋਣਾ, ਚਮੜੀ ਦਾ ਬਹੁਤ ਗਰਮ ਅਤੇ ਲਾਲ ਹੋਣਾ ਪਰ ਪਸੀਨਾ ਨਾ ਆਉਣਾ, ਬੱਚੇ ਦਾ 6 ਘੰਟਿਆਂ ਤੋਂ ਵੱਧ ਸਮੇਂ ਤੱਕ ਪਿਸ਼ਾਬ ਨਾ ਕਰਨਾ ਜਾਂ ਪਿਸ਼ਾਬ ਦਾ ਰੰਗ ਬਹੁਤ ਗੂੜਾ ਪੀਲਾ ਹੋਣਾ, ਦੁੱਧ ਉਲਟਾ ਦੇਣਾ ਯਾਨੀ ਉਲਟੀ ਕਰ ਦੇਣੀ, ਚੱਕਰ ਆਉਣਾ ਜਾਂ ਪੇਟ ਖਰਾਬ ਹੋ ਜਾਣਾ ਯਾਨੀ ਉਲਟੀਆਂ ਜਾਂ ਦਸਤ ਵੀ ਲੱਗ ਸਕਦੇ ਨੇ ਲੂ ਲੱਗਣ ਕਰਕੇ। ਇਹ ਕੁਛ ਸਿੰਪਟਮਸ ਹੁੰਦੇ ਨੇ ਜੋ ਦੱਸ ਸਕਦੇ ਨੇ ਕਿ ਬੱਚੇ ਲੂ ਦਾ ਸ਼ਿਕਾਰ ਹੋ ਗਏ ਨੇ। ਫਿਰ ਬੱਚਿਆਂ ਲਈ ਬਚਾਅ ਦੇ ਕੁਛ ਖਾਸ ਉਪਾਅ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ। ਜਿਵੇਂ 6 ਮਹੀਨੇ ਤੱਕ ਦੇ ਬੱਚੇ, ਇਹਨਾਂ ਨੂੰ ਉਪਰੋਂ ਪਾਣੀ ਬਿਲਕੁਲ ਨਹੀਂ ਦੇਣਾ ਚਾਹੀਦਾ। ਮਾਂ ਨੂੰ ਵਾਰ ਵਾਰ ਦੁੱਧ ਪਿਲਾਉਣਾ ਚਾਹੀਦਾ ਹੈ ਕਿਉਂਕਿ ਮਾਂ ਦੇ ਦੁੱਧ ਵਿਚ 80% ਤੋਂ ਵੱਧ ਪਾਣੀ ਹੁੰਦਾ ਹੈ ਜੋ ਬੱਚੇ ਨੂੰ ਡੀਹਾਈਡਰੇਸ਼ਨ ਤੋਂ ਬਚਾਉਂਦਾ ਹੈ। 6 ਮਹੀਨੇ ਤੋਂ ਵੱਡੇ ਬੱਚੇ ਹੋਣ ਤਾਂ ਉਹਨਾਂ ਨੂੰ ਪਾਣੀ ਦੇ ਨਾਲ ਨਾਲ ਨਾਰੀਅਲ ਪਾਣੀ, ਘਰ ਦਾ ਬਣਿਆ ਤਾਜ਼ਾ ਜੂਸ, ਪਤਲੀ ਲੱਸੀ ਜਾਂ ਨਿੰਬੂ ਪਾਣੀ ਥੋੜੇ ਥੋੜੇ ਸਮੇਂ ਬਾਅਦ ਦਿੰਦੇ ਰਹੋ। ਸਿਰਫ ਸੂਤੀ ਕੱਪੜੇ, ਬੱਚਿਆਂ ਨੂੰ ਹਲਕੇ ਅਤੇ ਢਿੱਲੇ ਕੱਪੜੇ ਹੀ ਪਹਿਨਾਓ, ਬਹੁਤ ਜ਼ਿਆਦਾ ਕੱਪੜਿਆਂ ਵਿਚ ਲਪੇਟਣ ਤੋਂ ਬਚੋ। ਦੁਪਹਿਰ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੱਚਿਆਂ ਨੂੰ ਘਰੋਂ ਬਾਹਰ ਧੁੱਪ ਵਿਚ ਖੇਡਣ ਲਈ ਬਿਲਕੁਲ ਨਾ ਭੇਜੋ। ਕਮਰੇ ਨੂੰ ਹਵਾਦਾਰ ਰੱਖੋ। ਜੇ ਏਸੀ ਜਾਂ ਕੂਲਰ ਚੱਲ ਰਿਹਾ ਹੈ ਤਾਂ ਧਿਆਨ ਰੱਖੋ ਕਿ ਉਸ ਦੀ ਸਿੱਧੀ ਹਵਾ ਬੱਚੇ ਤੇ ਨਾ ਪਵੇ। ਇਹ ਤਾਂ ਹੋ ਗਏ ਕੁਛ ਖਾਸ ਉਪਾਏ। ਤੇ ਜਦੋਂ ਕੋਈ ਐਮਰਜੈਂਸੀ ਹੋ ਜਾਏ ਫੇਰ ਕੀ ਕਰੀਏ? ਜੇ ਬੱਚੇ ਦਾ ਸਰੀਰ ਬਹੁਤ ਗਰਮ ਹੈ ਤਾਂ ਉਸਦੇ ਕੱਪੜੇ ਢਿੱਲੇ ਕਰਕੇ ਸਰੀਰ ਨੂੰ ਸਧਾਰਨ ਪਾਣੀ ਦੀ ਗਿੱਲੀ ਪੱਟੀ ਨਾਲ ਪੂੰਝੋ। ਬਹੁਤ ਬਰਫ਼ ਵਰਗਾ ਠੰਡਾ ਪਾਣੀ ਨਾ ਵਰਤੋ। ਜੇ ਬੱਚਾ ਹੋਸ਼ ਵਿਚ ਹੈ ਤਾਂ ਹੌਲੀ ਹੌਲੀ ਉਹ ਆਰਐਸ ਦਾ ਘੋਲ ਪਿਲਾਓ। ਜੇ ਬੱਚਾ ਦੁੱਧ ਨਹੀਂ ਪੀ ਰਿਹਾ, ਉਲਟੀਆਂ ਕਰ ਰਿਹਾ ਹੈ ਜਾਂ ਬੇਹੋਸ਼ੀ ਵਰਗਾ ਹੈ ਤਾਂ ਤੁਰੰਤ ਬੱਚਿਆਂ ਦੇ ਮਾਹਰ ਡਾਕਟਰ ਕੋਲ ਲੈ ਕੇ ਜਾਓ। ਜੇ ਤੁਹਾਡੇ ਬੱਚੇ ਨੂੰ ਇਸ ਤਰ੍ਹਾਂ ਦੇ ਕੋਈ ਲੱਛਣ, ਬੁਖਾਰ ਜਾਂ ਉਲਟੀ ਦਿਖਾਈ ਦੇ ਰਿਹਾ ਹੈ ਤਾਂ ਤੁਸੀਂ ਇਸ ਨੂੰ ਇਗਨੋਰ ਨਾ ਕਰੋ ਤੇ ਫੌਰਨ ਡਾਕਟਰ ਨੂੰ ਦਿਖਾਓ। ਤੇ ਗਰਮੀਆਂ ਦੇ ਵਿਚ ਖਾਸ ਖੁਰਾਕ ਵੀ ਹੋਣੀ ਚਾਹੀਦੀ ਹੈ ਇਹਨਾਂ ਦਿਨਾਂ ਦੇ ਵਿਚ, ਜਿਵੇਂ ਤਰਲ ਪਦਾਰਥ ਲਿਕੁਇਡਸ। ਬੱਚੇ ਨੂੰ ਹਰ 1-2 ਘੰਟੇ ਬਾਅਦ ਪਾਣੀ, ਘਰ ਦੀ ਬਣੀ ਲੱਸੀ, ਪੁਦੀਨੇ ਦਾ ਪਾਣੀ ਜਾਂ ਨਾਰੀਅਲ ਪਾਣੀ ਦਿਓ। ਤਰਬੂਜ, ਖਰਬੂਜਾ, ਖੀਰਾ ਅਤੇ ਸੰਤਰਾ ਵਰਗੇ ਫਲ ਖਵਾਓ ਜਿਨ੍ਹਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਬੱਚੇ ਨੂੰ ਆਸਾਨੀ ਨਾਲ ਪੱਚਣ ਵਾਲਾ ਖਾਣਾ ਜਿਵੇਂ ਦਲੀਆ, ਖਿਚੜੀ ਜਾਂ ਦਹੀਂ ਚਾਵਲ ਦਿਓ। ਮਸਾਲੇਦਾਰ ਅਤੇ ਤਲੀਆਂ ਚੀਜ਼ਾਂ ਤੋਂ ਗੁਰੇਜ਼ ਕਰੋ। ਰੋਜ਼ਾਨਾ ਦੀ ਦੇਖਭਾਲ, ਡੇਲੀ ਕੇਅਰ ਟਿਪਸ ਵੀ ਜ਼ਰੂਰੀ ਨੇ। ਸਹੀ ਕੱਪੜੇ ਯਾਨੀ ਬੱਚੇ ਨੂੰ ਹਮੇਸ਼ਾ ਸੁੱਤੇ ਅਤੇ ਢਿੱਲੇ ਕੱਪੜੇ ਪਾਓ ਜੋ ਪਸੀਨਾ ਸੁੱਕ ਸਕਣ। ਦਿਨ ਵਿਚ 1 ਜਾਂ 2 ਵਾਰ ਨਾ ਬਹੁਤ ਠੰਡੇ ਨਾ ਗਰਮ ਪਾਣੀ ਨਾਲ ਨਹਾਓ। ਇਸ ਨਾਲ ਸਰੀਰ ਦਾ ਤਾਪਮਾਨ ਸਹੀ ਰਹਿੰਦਾ ਹੈ। ਸਵੇਰੇ ਜਲਦੀ ਜਾਂ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਹੀ ਬੱਚੇ ਨੂੰ ਬਾਹਰ ਖੇਡਣ ਦਿਓ। ਬੱਚੇ ਦੀ ਉਮਰ ਕਿੰਨੀ ਹੈ, ਜਿਵੇਂ ਕਿ 6 ਮਹੀਨੇ ਤੋਂ ਛੋਟਾ, 1-2 ਸਾਲ ਜਾਂ 5 ਸਾਲ ਤੋਂ ਵੱਡਾ, ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖ ਕੇ ਆਪਾਂ ਬੱਚਿਆਂ ਦੀ ਤੇ ਵੱਡਿਆਂ ਦੀ ਦੇਖਭਾਲ ਲੂ ਲੱਗਣ ਦੇ ਨਾਲ ਕਰ ਸਕਦੇ ਹਾਂ। ਸਾਨੂੰ ਅੱਜ

ਦੇ ਵਿੱਚ ਇੰਨਾ ਹੀ ਬਸ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਜ਼ਿੰਦਗੀ ਨੂੰ ਜ਼ਿੰਦਗੀ ਦਾ ਆਨੰਦ ਮਾਣੋ ਤੇ ਅੱਜ ਦੀ ਗੱਲ ਤੋਂ ਬਾਅਦ ਹੁਣ ਅੱਗੇ ਵਧਦੇ ਹਾਂ ਸਾਮਿਨ ਸਾਡਾ ਅਗਲਾ ਸਿਲਸਿਲਾ ਹੈ ਕਥਾ ਲੋਕ ਕਥਾ ਲੋਕ ਤਹਿਤ ਅੱਜ ਤੁਸੀਂ ਸਮਾਂ ਫਰਮਾਓਗੇ ਬਾਬਾ ਤੀਰ ਦੀ ਲਿਖੀ ਕਹਾਣੀ ਧਾਗੇ

0: ਨਹੀਂ ਜਾ ਰਹੇ ਹਾਂ।
1: ਹਾਂ ਸਤਿਦੀਨੋ, ਅੱਜ ਤੇਰਾ ਬਾਜ ਨਹੀਂ ਦਿਖਾਈ ਦੇ ਰਿਹਾ ਕਿਤੇ।
0: ਤੁਸੀਂ ਬੇਸ਼ੱਕ ਉਹਨੂੰ ਬਾਜ ਕਹਿ ਲਓ, ਪਰ ਮੇਰੇ ਲਈ ਬਾਜ ਨਹੀਂ, ਪੁੱਤਰ ਹੈ ਮੇਰਾ, ਪੁੱਤਰ। ਛੋਟਾ ਜਿਹਾ ਸੀ ਜਦੋਂ ਤੇਜ਼ ਪਾਣੀ ਚ ਰੁੜਦਾ ਜਾਂਦਾ, ਮੇਰੇ ਹੱਥ ਲੱਗ ਗਿਆ। ਮੈਂ ਉਸਨੂੰ ਪਾਲਿਆ, ਪੋਸਿਆ, ਆਪਣੇ ਬੱਚਿਆਂ ਵਾਂਗ ਉਸਦੀ ਪਰਵਰਿਸ਼ ਕੀਤੀ, ਉਸਦੀ ਖੁਰਾਕ ਦਾ ਪੂਰਾ ਖਿਆਲ ਰੱਖਿਆ। ਮੈਂ ਭਾਵੇਂ ਭੁੱਖਾ ਰਹਿ ਜਾਵਾਂ, ਪਰ ਉਸਨੂੰ ਕਦੇ ਭੁੱਖਾ ਰਹਿਣ ਨਹੀਂ ਦਿੱਤਾ। ਉਹ ਤਾਂ ਮਾਲਕੋ ਪੂਰਾ ਆੜੀ ਹੈ, ਮੇਰਾ ਆੜੀ। ਉਸ ਤੋਂ ਬਿਨਾਂ ਤਾਂ ਮੈਂ ਰਹਿ ਨਹੀਂ ਸਕਦਾ। ਆ ਗਿਆ ਮੇਰਾ ਪੁੱਤਰ, ਮੇਰਾ ਬਾਸ।
1: ਬੜਾ ਪਿਆਰਾ ਹੈ ਦੀਨੋ ਤੇਰਾ ਬਾਸ, ਬੜੀ ਤਾਕਤ ਵਾਲਾ ਪੰਛੀ ਹੈ। ਵੈਸੇ ਵੀ ਤੂੰ ਇਹਦਾ ਖਿਆਲ ਵੀ ਤਾਂ ਬਹੁਤ ਕਰਦਾ ਹੈ।
0: ਦੱਸਿਆ ਤਾਂ ਹੈ ਮਾਲਕੋ, ਇਹ ਮੇਰੀ ਜਾਨ ਹੈ, ਜਾਨ।
1: ਦੀਨੋ, ਜੇ ਕਿਤੇ ਇਹ ਐਸੀ ਉਡਾਰੀ ਮਾਰੇ ਕਿ ਮੁੜਕੇ ਨਾ ਪਰਤੇ।
0: ਨਾ ਮਾਲਕੋ ਨਾ, ਇਹ ਮੈਨੂੰ ਛੱਡ ਕੇ ਕਿਤੇ ਨਹੀਂ ਜਾ ਸਕਦਾ। ਲਓ ਮਾਲਕੋ, ਹੋ ਗਈ ਤੁਹਾਡੇ ਬੂਟਾ ਦੀ ਮੁਰੰਮਤ। ਅਗਲੇ 6 ਮਹੀਨੇ ਬੂਟਾ ਮਾਰੇ ਫਿਕਰ ਕਰਨ ਦੀ ਕੋਈ ਲੋੜ ਨਹੀਂ ਤੁਹਾਨੂੰ।
1: ਵਾਹ, ਬਿਲਕੁਲ ਨਵੇਂ ਨਕੋਰ ਬਣਾਤੇ ਆ। ਚਲੋ ਬਈ, ਬੂਟ ਪਾਈਏ ਤੇ ਚੱਲੀਏ ਦਫ਼ਤਰ ਨੂੰ। ਅੱਜ 1-2 ਫਾਈਲਾਂ ਵੀ ਬਹੁਤ ਜ਼ਰੂਰੀ ਨਿਪਟਾਉਣ ਵਾਲੀਆਂ ਨੇ। ਬਾਰਿਸ਼ ਵੀ ਰੁਕ ਹੀ ਗਈ ਹੈ ਹੁਣ ਤਾਂ। ਆਲਾ ਪੂਰੇ 30 ਰੁਪਏ।
0: ਮਾਲਕੋ, ਮਜ਼ਾਕ ਪਈ ਕਰਦੇ ਹੋ? ਜਿਸ ਦਿਨ ਤੁਹਾਡੇ ਨਾਲ ਮੁਲਾਕਾਤ ਨਾ ਹੋਵੇ ਨਾ, ਬੜਾ ਅਜੀਬ ਲੱਗਦਾ ਹੈ। ਤੁਹਾਡੇ ਤੋਂ ਪੈਸੇ ਲੈਂਦੇ ਚੰਗੇ ਲੱਗਦੇ ਆ।
1: ਓ ਬਈ ਨਹੀਂ ਯਾਰ, ਇਹ ਤੇਰੀ ਮਿਹਨਤ ਦੇ ਪੈਸੇ ਨੇ। ਮੈਂ ਹੁਣ ਅੱਗੇ ਦਫ਼ਤਰ ਤੋਂ ਲੇਟ ਹੋ ਗਿਆ।
0: ਚਲੋ ਫਿਰ, ਤੁਸੀਂ ਨਹੀਂ ਮੰਨਣਾ ਤਾਂ ਮੈਂ ਲੈ ਲੈਂਦਾ।
1: ਹਾਂ ਚੰਗਾ ਬਈ ਦੀਨੂ, ਮੈਂ ਚੱਲਦਾ।
0: ਚੰਗਾ ਮਾਲਕੋ, ਆਉਂਦੇ ਜਾਂਦੇ ਰਿਹਾ ਕਰੋ।

0: ਇੱਥੇ ਤਾਂ ਚਿਰਾ ਪੁੰਜੇ ਵੈਸੇ ਹੀ ਬਹੁਤ ਬਾਰਿਸ਼ ਹੁੰਦੀ ਹੈ। ਇਹਨਾਂ ਬਰਸਾਤਾਂ ਦੇ ਮੌਸਮ ਵਿੱਚ ਸ਼ਾਇਦ ਹੀ ਕੋਈ ਦਿਨ ਖਾਲੀ ਗਿਆ ਹੋਊਗਾ, ਪਰ ਅੱਜ ਦੀ ਬਾਰਿਸ਼ ਤਾਂ ਜਿਵੇਂ ਕਹਿਰੀ ਤਾਰੇ ਹੋਵੇ, ਇੰਨੀ ਤਾਬੜ ਤੋੜ ਬਰਸਾਤ, ਜਿਵੇਂ ਸਭ ਕੁਛ ਆਪਣੇ ਨਾਲ ਹੀ ਰੋੜ ਕੇ ਲੈ ਜਾਓ। ਸਾਡੀ ਕਿਸਮਤ ਵੇਖ ਲਓ, ਇਸ ਬਾਰਿਸ਼ ਵਿੱਚ ਵੀ ਦਫ਼ਤਰ ਤਾਂ ਪਹੁੰਚਣਾ ਹੀ ਪੈਣਾ ਕਿਸੇ ਨਾ ਕਿਸੇ ਤਰ੍ਹਾਂ। ਆਪਣੀ ਦੁਕਾਨ ਆ ਗਈ ਹੈ, ਥੋੜਾ ਚਿਰ ਦੁਕਾਨ ਤੇ ਰੁਕਦੇ ਆ।
1: ਹਾਂ ਬਈ ਦੀਨਾਨਾਥ, ਅੱਜ ਫਿਰ ਤੇਰੀ ਦੁਕਾਨ ਤੇ ਥੋੜਾ ਰੁਕਣਾ ਪੈਣਾ ਬਈ।
2: ਲੰਘਾਓ ਮਾਲਕੋ, ਲੰਘਾਓ।
0: ਹੋਰ ਸੁਣਾ ਬਈ ਦੀਨਾਨਾਥ, ਕੀ ਹਾਲ ਹੈ ਤੇਰਾ?
2: ਸਾਡਾ ਕਾਲਾ ਹਾਲ ਹੋਣਾ ਹੈ ਅਫਸਰੋ, ਦੁਨੀਆਂ ਦਾ ਅੱਧਾ ਕੁ ਮੇਲਾ ਦੇਖ ਚੁੱਕੇ ਹਾਂ, ਅੱਧਾ ਕੁ ਰਹਿ ਗਿਆ, ਉਹ ਵੀ ਦੇਖ ਕੇ ਤੁਰ ਜਾਵਾਂਗੇ।
0: ਅੱਜ ਕੁਝ ਪਰੇਸ਼ਾਨ ਲੱਗ ਰਿਹਾ ਬੇ ਤੂੰ ਦੀਨਨਾਥ।
2: ਇਹ ਦੁਨੀਆਂ ਐਸੀ ਬਣਾਈ ਹੈ ਬਣਾਉਣ ਵਾਲੇ ਨੇ ਕਿ ਹਰ ਬਸ਼ਰ ਕਿਸੇ ਨਾ ਕਿਸੇ ਪਰੇਸ਼ਾਨੀ ਚ ਘਿਰਿਆ ਹੀ ਰਹਿੰਦਾ।
0: ਕੀ ਗੱਲ ਵੀ ਦੀਨੇ, ਅੱਜ ਕੋਈ ਖਾਸ ਹੀ ਗੱਲ ਹੈ ਜਿਹੜਾ ਤੂੰ ਅੱਜ ਇਹੋ ਜਿਹੀਆਂ ਗੱਲਾਂ ਕਰ ਰਿਹਾ? ਮੈਂ ਤਾਂ ਤੈਨੂੰ ਜਦੋਂ ਵੀ ਵੇਖਿਆ ਆਸ਼ਾਵਾਦੀ ਵੇਖਿਆ।
2: ਵਕਤ ਐਸਾ ਜ਼ਾਲਮ ਹੈ ਕਿ ਆਦਮੀ ਨੂੰ ਆਸ਼ਾਵਾਦੀ ਰਹਿਣ ਹੀ ਨਹੀਂ ਦਿੰਦਾ।
0: ਦੀਨਾਨਾਥ, ਤੂੰ ਪਹਿਲੀਆਂ ਨਾ ਪਾ ਯਾਰ, ਹੋਣਾ ਕੀ ਹੈ?
2: ਹੋਣਾ ਕੀ ਸੀ ਮਾਲਕੋ, ਮੈਨੂੰ ਮੇਰੇ ਯਕੀਨ ਨੇ ਹੀ ਧੋਖਾ ਦਿੱਤਾ।
0: ਧੋਖਾ ਦਿੱਤਾ? ਉਹ ਕਿਵੇਂ ਬਈ?
2: ਮੇਰਾ ਬਾਸ ਸੀ ਨਾ।
0: ਹਾਂ, ਕਿਵੇਂ ਉਹਨੂੰ?
2: ਹੋਣਾ ਕੀ ਸੀ, ਉਹ ਬੜਾ ਹੀ ਮੌਕਾ ਪ੍ਰਸਤ ਨਿਕਲਿਆ, ਬਸ ਮਾਰ ਗਿਆ ਉਡਾਰੀ, ਪਤਾ ਹੀ ਨੀ ਕਿੱਧਰ ਨੂੰ।
0: ਤੈਨੂੰ ਦੁੱਖ ਹੋਣਾ ਤਾਂ ਕੁਦਰਤੀ ਹੈ, ਤੈਨੂੰ ਉਸ ਨਾਲ ਬਹੁਤ ਪਿਆਰ ਹੋ ਗਿਆ ਸੀ।
2: ਅਜਿਹਾ ਪਿਆਰ? ਮਾਲਕੋ, ਮੇਰੇ ਵਾਸਤੇ ਇੱਕ ਪੰਛੀ ਨਹੀਂ, ਸਗੋਂ ਮੇਰਾ ਬੱਚਾ ਸੀ, ਬੱਚਾ ਟੁਕੜਾ ਸੀ ਮੇਰੇ ਜਿਗਰ ਦਾ, ਉਹ ਤਾਂ ਮੇਰੇ ਜਿਉਣ ਦਾ ਹਾਰ ਜਿਹਾ ਬਣ ਗਿਆ ਸੀ।
0: ਦੀਨਾਨਾਥ, ਤੂੰ ਦਿਲ ਤੇ ਨਾ ਲਾ ਯਾਰ।
2: ਦਿਲ ਨੂੰ ਨਾ ਲਾਵਾਂ ਤੇ ਹੋਰ ਕੀ ਕਰਾਂ? ਜਦੋਂ ਉਹਨੂੰ ਭੁੱਖ ਲੱਗਦੀ ਸੀ, ਉਹ ਕਿੰਨੇ ਪਿਆਰ ਨਾਲ

0: ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਕੱਢਦਾ ਸੀ। ਜਦ ਮੈਂ ਪੁੱਛਦਾ ਚਿਤ ਕਰ ਰਿਹਾ ਭੁੱਖ ਲੱਗੀ ਹੈ ਤੈਨੂੰ, ਉਹਨੇ ਪੰਖ ਫੜਫੜਾ ਕੇ ਮੇਰੀ ਗੋਦੀ ਚ ਆ ਬੈਠਣਾ। ਮੈਂ ਖੁਦ ਭਾਵੇਂ ਭੁੱਖਾ ਰਹਿ ਜਾਵਾਂ ਪਰ ਮਜ਼ਾਨ ਹੈ ਉਸਦੇ ਖਾਣ ਪੀਣ ਚ ਮੈਂ ਕੋਈ ਕਮੀ ਰਹਿਣ ਦਿੱਤੀ ਹੋਵੇ।
1: ਤੂੰ ਦਿਲ ਛੋਟਾ ਨਾ ਕਰ ਦੇਣਾ,
0: ਜੋ ਹੋਣਾ ਸੀ ਹੋ ਗਿਆ। ਦਿਲ ਛੋਟਾ ਨਾ ਕਰਾਂ ਤੇ ਹੋਰ ਕੀ ਕਰਾਂ। ਮੈਂ ਉਸਦੀ ਇੰਨੀ ਪਰਵਰਿਸ਼ ਕੀਤੀ ਪਰ ਉਹ ਇੰਨਾ ਨਿਰਮੋਹੀ ਨਿਕਲਿਆ, ਇੰਨਾ ਸਵਾਰਥੀ ਨਿਕਲਿਆ। ਮੇਰੇ ਪਿਆਰ ਦਾ ਉਹਨੇ ਇਹ ਮੁੱਲ ਪਾਇਆ।
1: ਉਹ ਭਲਿਆ ਲੋਕਾ, ਇਹ ਇਕਦਮ ਤਾਂ ਹੋਣਾ ਹੀ ਸੀ। ਮੱਛਲੀ ਪਾਣੀ ਤੋਂ ਬਗੈਰ ਵੀ ਰਹਿੰਦੀ ਹੈ ਕਿਤੇ, ਇਸੇ ਤਰ੍ਹਾਂ ਪੰਛੀ ਵੀ ਉਡਾਰੀ ਮਾਰਨ ਤੋਂ ਬਗੈਰ ਜੀ ਨਹੀਂ ਸਕਦੇ। ਉਹਨਾਂ ਨੂੰ ਉੱਡਣੋਂ ਕੌਣ ਰੋਕੇ ਬਈ। ਤੇਰਾ ਬਾਜ਼ ਵੀ ਆਪਣੇ ਸਾਥੀਆਂ ਨੂੰ ਦਰਖਤ ਝੁੰਡਾਂ ਵਿੱਚੋਂ ਨਿਕਲਦੇ ਵੇਖਦਾ ਹੋਏਗਾ, ਖੁੱਲੇ ਅਸਮਾਨਾਂ ਚ ਉਡਾਰੀਆਂ ਮਾਰਦੇ ਹੋਏ ਤੱਕਦਾ ਹੋਏਗਾ, ਤੇ ਉਹਦਾ ਦਿਲ ਵੀ ਮਚਲ ਗਿਆ ਹੋਊਗਾ ਬਈ।
0: ਤੁਸੀਂ ਤਾਂ ਅਜੀਬ ਗੱਲਾਂ ਕਰਦੇ ਹੋ ਅਫਸਰ ਜੀ, ਕਿਸੇ ਦੇ ਪਿਆਰ ਦਾ ਮੁੱਲ ਪਾਉਣਾ ਵੀ ਚੀਜ਼ ਹੁੰਦੀ ਹੈ। ਉਹਦੀ ਮੈਂ ਇੰਨੀ ਸੇਵਾ ਕੀਤੀ ਤੇ ਉਸਨੇ ਮੇਰੀ ਸੇਵਾ ਦਾ ਕੀ ਬਦਲਾ ਦਿੱਤਾ।
1: ਭਾਈ ਦੀਨਾ ਨਾਥ, ਤੈਨੂੰ ਦੱਸਿਆ ਤਾਂ ਹੈ ਕਿ ਬਣਾਉਣ ਵਾਲੇ ਨੇ ਪੰਛੀਆਂ ਨੂੰ ਆਜ਼ਾਦ ਰਹਿਣ ਲਈ ਬਣਾਇਆ ਹੈ। ਉਹਨਾਂ ਨੇ ਇੰਜ ਹੀ ਆਜ਼ਾਦ ਰਹਿ ਕੇ ਅਸਮਾਨਾਂ ਚ ਉਡਾਰੀਆਂ ਮਾਰਨੀਆਂ ਨੇ। ਇਹੀ ਕੁਦਰਤ ਦੇ ਅਸੂਲ ਨੇ ਤੇ ਕੁਦਰਤ ਦੇ ਕ੍ਰਿਸ਼ਮੇ ਵੀ। ਭਲਾ ਅਸੀਂ ਨਿਮਾਣੇ ਇਨਸਾਨ ਕੁਦਰਤ ਦੇ ਬਣਾਏ ਨਿਯਮਾਂ ਨੂੰ ਵੰਗਾਰ ਸਕਦੇ ਹਾਂ ਕਿਤੇ?
0: ਰਹਿਣ ਦਿਓ ਸਾਹਿਬ ਜੀ, ਰਹਿਣ ਦਿਓ। ਕੁਦਰਤ ਦੇ ਅਸੂਲਾਂ ਦੀ ਗੱਲ ਕਰਨੀ ਬੜੀ ਫਜ਼ੂਲ ਲੱਗ ਰਹੀ ਹੈ ਮੈਨੂੰ ਇਸ ਵੇਲੇ।
1: ਲੱਗਦਾ ਦੀਨਾਨਾਥ ਤੂੰ ਮੇਰੀ ਕਿਸੇ ਗੱਲ ਦਾ ਬੁਰਾ ਮੰਨ ਗਿਆ ਬਾਈ।
0: ਮੇਰੇ ਬੁਰਾ ਮੰਨਣ ਜਾਂ ਨਾ ਮੰਨਣ ਨਾਲ ਕੀ ਫਰਕ ਪੈਂਦਾ? ਪਰ ਤੁਸੀਂ ਦੇਖਦੇ ਜਾਣਾ ਉਸ ਬਾਜ਼ ਦਾ ਕੀ ਹਾਸ਼ਰ ਹੁੰਦਾ ਜਿਸ ਨੇ ਮੇਰੇ ਨਾਲ ਛਲ ਕਮਾਇਆ।
1: ਜੋ ਹੋ ਗਿਆ ਸੋ ਹੋ ਗਿਆ,
0: ਜੋ ਹੋ ਗਿਆ ਸੋ ਹੋ ਗਿਆ ਨਹੀਂ ਸਾਹਿਬ ਜੀ, ਅਜੇ ਤੇ ਹੋਣਾ ਹੈ। ਉਸ ਕਮੀਨੇ ਬਾਜ਼ ਦੀ ਮੌਤ ਲੈ ਗਈ ਹੈ ਉਸਨੂੰ। ਉਹ ਮੇਰੀ ਕੈਦ ਚੋਂ ਆਜ਼ਾਦ ਨਹੀਂ ਹੋਇਆ, ਸਗੋਂ ਸਾਡਾ ਲਈ ਆਜ਼ਾਦ ਹੋ ਜਾਏਗਾ। ਮੈਨੂੰ ਤਾਂ ਲੱਗਦਾ ਹੈ ਹੋਣੀ ਦੀ ਆਵਾਜ਼ ਸੁਣ ਕੇ ਹੀ ਉੱਡਿਆ।
1: ਹੋਣੀ ਕਿਸ ਤਰ੍ਹਾਂ ਦੀ ਹੋਣੀ ਦੀਨੂੰ ਬਈ?
0: ਸਭ ਤੁਹਾਡੇ ਸਾਹਮਣੇ ਆ ਜਾਏਗਾ ਸਾਹਿਬ ਜੀ। ਅਸੀਂ ਇੰਨੇ ਲਾਡ ਵਿਚ ਪਲੇ ਪੰਛੀ ਨੂੰ ਵੀ ਆਜ਼ਾਦੀ ਚਾਹੀਦੀ ਹੈ। ਦੇਖ ਫਿਟੇ ਮੂੰਹ, ਮੈਂ ਉਸਦੀ ਜਾਨ ਬਚਾਈ, ਉਸ ਨੂੰ ਪਾਲਿਆ ਪੋਸਿਆ ਤੇ ਉਹ ਨਾ ਸ਼ੁਕਰਾ ਮੈਨੂੰ ਛੱਡ ਕੇ ਅਣਜਾਣ ਦੀ ਸੇਵਾ ਲੁੱਟ ਗਿਆ।
1: ਸਮਝਿਆ ਕਰਦੇ ਨੂੰ, ਮੈਂ ਤੈਨੂੰ ਪਹਿਲਾਂ ਵੀ ਸਮਝਾਇਆ ਸੀ, ਪੰਛੀ ਬਣੇ ਖੁੱਲੀਆਂ ਹਵਾਵਾਂ ਵਿੱਚ ਉੜਨ ਲਈ ਦੇ, ਇਹ ਤਾਂ ਬਹੁਤ ਸੁਭਾਵਿਕ ਗੱਲ ਹੈ ਨਾ। ਪਰ ਇੱਕ ਗੱਲ ਦੱਸ, ਤੈਨੂੰ ਇੰਝ ਕਿਉਂ ਲੱਗਦਾ ਜੇ ਉਹ ਉੱਡ ਗਿਆ ਤਾਂ ਉਹ ਜਿਉਂਦਾ ਨਹੀਂ ਬਚੇਗਾ? ਤੂੰ ਇੰਝ ਬੇਰਹਿਮੀ ਦੀਆਂ ਗੱਲਾਂ ਕਿਉਂ ਕਰਨ ਲੱਗ ਪਿਆ?
0: ਮਾਲਕੋ, ਜਿਸ ਕਿਸੇ ਤੇ ਵਿਸ਼ਵਾਸ ਕਰੀਏ, ਜਿਸ ਦੀ ਸੇਵਾ ਕਰੀਏ, ਜਿਸ ਨੂੰ ਆਪਣੀ ਜਾਨ ਨਾਲੋਂ ਵੱਧ ਪਿਆਰ ਕੀਤਾ ਹੋਵੇ, ਉਹ ਮੌਕਾ ਪੈਣ ਤੇ ਇੰਝ ਛੱਡ ਜਾਵੇ? ਉਸ ਨੇ ਮੈਨੂੰ ਧੋਖਾ ਦਿੱਤਾ, ਐਡਾ ਵੱਡਾ ਧੋਖਾ।
1: ਉਹ ਦਿਨੋਂ ਉਸ ਬਾਜ਼ ਨੇ ਤੈਨੂੰ ਧੋਖਾ ਨਹੀਂ ਦਿੱਤਾ। ਬੁਰਾ ਨਾ ਮੰਨੇ ਤਾਂ ਗੱਲ ਕਹਾ, ਉਹਨੇ ਉਹੀ ਕੀਤਾ ਜੋ ਉਹਨੂੰ ਕਰਨਾ ਚਾਹੀਦਾ ਸੀ। ਹਰ ਕਿਸੇ ਪ੍ਰਾਣੀ ਨੂੰ ਆਪਣੀ ਆਜ਼ਾਦੀ ਦਾ ਹੱਕ ਹੈ।
0: ਕੋਈ ਗੱਲ ਨਹੀਂ ਸਾਹਿਬ ਜੀ, ਕੋਈ ਗੱਲ ਨਹੀਂ। ਜੇ ਮੈਂ ਉਸਨੂੰ ਪਿਆਰ ਕਰਦਾ ਸੀ ਨਾ, ਤਾਂ ਮੈਂ ਉਸਦੀ ਮੌਤ ਦਾ ਵੀ ਪੱਕਾ ਇੰਤਜ਼ਾਮ ਕੀਤਾ ਹੋਇਆ ਸੀ। ਜਾ ਖਾ ਬੱਚੂ ਜਾ, ਕਿੱਥੇ ਜਾਏਗਾ? ਮੈਂ ਵੀ ਕੱਚੀਆਂ ਗੋਲੀਆਂ ਨਹੀਂ ਖੇਡੀਆਂ। ਇੱਕ ਲੱਤ ਦਾ ਟਾਕਾ ਤੋਂ ਤੁਰਵਾ ਕੇ ਉੱਡ ਗਿਆ, ਪਰ ਉਸਦੀ ਦੂਜੀ ਲੱਤ ਨਾਲ ਮੈਂ ਇੱਕ ਬਹੁਤ ਮਜ਼ਬੂਤ ਤੇ ਚੰਗਾ ਲੰਮਾ ਧਾਗਾ ਬੰਨ ਕੇ ਛੱਡਿਆ ਹੋਇਆ ਸੀ
1: ਉਸਨੂੰ।
0: ਉਹ ਕਿਸੇ ਦਰਖਤ ਜਾਂ ਤਾਰ ਤੇ ਬੈਠਾ ਨਹੀਂ ਤੇ ਉਸਦਾ ਧਾਗਾ ਉੱਜਿਆ ਨਹੀਂ। ਉਹ ਧਾਗਾ ਨਹੀਂ, ਉਸਦੀ ਮੌਤ ਦਾ ਸਬਬ ਬਣ ਕੇ ਰਹੇਗਾ। ਜਦੋਂ ਵੀ ਧਾਗਾ ਉਲਝਿਆ, ਉਹ ਇੰਨਾ ਮਜ਼ਬੂਤ ਹੈ ਕਿ ਉਸਦਾ ਟੁੱਟਣਾ ਨਾਮੁਮਕਿਨ ਹੈ। ਜਿੰਨਾ ਮਰਜ਼ੀ ਉਹ ਜ਼ੋਰ ਲਗਾ ਲਵੇ, ਥੰਬ ਫੜਫੜਾ ਲਵੇ।

0: ਬਚਾਓ ਮੈਨੂੰ ਮੈਨੂੰ ਬਚਾਓ
1: ਤੁਸੀਂ ਲੋਕ ਤੁਸੀਂ ਲੋਕ ਹੀ ਮੁੱਖ ਨਹੀਂ ਬਚਾ ਸਕਦੇ ਹੋ ਤੁਸੀਂ ਤੁਸੀਂ ਚੱਲ ਕੇ ਮੇਰੇ ਤੱਕ
0: ਸ਼ਾਇਦ ਮੈਂ ਸ਼ਾਇਦ ਮੈਂ ਸੁਪਨਾ ਦੇਖ ਰਿਹਾ ਸੀ ਭਰੀ ਰਾਤ ਸੀ ਆਵਾਜ਼ਾਂ ਕੱਟੀਆਂ ਨੇ ਬਾਹਰ ਜਾ ਕੇ ਦੇਖਣਾ ਕਿਉਂ ਬਈ ਕੀ ਹੋਇਆ ਆਓ ਅਫਸਰੋ ਆਓ ਤੁਸੀਂ ਵੀ ਵੇਖੋ ਵੇਖੋ ਤਾਰ ਨਾਲ ਲਟਕਿਆ ਹੋਇਆ ਬਾਸ ਤਾਂਗੇ ਤਾਰਾਂ ਨਾਲ ਉਲਝ ਗਏ ਬਿਜਲੀ ਦੇ ਕਰੰਟ ਨੇ ਉਸਦਾ ਕੰਮ ਤਮਾਮ ਕਰ ਦਿੱਤਾ ਸਭ ਕੁਛ ਆਪਣੀਆਂ ਅੱਖਾਂ ਨਾਲ ਦੇਖ ਲੋ ਕਿਉਂ ਚਿੱਤ ਘਬਰਿਆ ਧੋਖੇਬਾਜ਼ਾ ਨਹੀਂ ਉੜਨ ਦਿੱਤਾ ਨਾ ਤੈਨੂੰ ਖੁੱਲੀਆਂ ਹਵਾਵਾਂ ਵਿੱਚ ਤੂੰ ਤੂੰ ਮੈਨੂੰ ਧੋਖਾ ਦਿੱਤਾ ਨਾ ਹੁਣ ਸ਼ੰਕੂ ਵਾਂਗੂ ਲਟਕਦਾ ਰਹੇ ਨਾ ਤਾਰਾਂ ਤੇ ਜ਼ਮੀਨ ਤੇ ਖੁੱਲੇ ਅਸਮਾਨ ਦੇ ਵਿਚਕਾਰ ਜੋ ਵੀ ਹੋਇਆ ਉਹ ਠੀਕ ਨਹੀਂ ਹੋਇਆ ਦੀਨਾਨਾਥ ਓਏ ਠੀਕ ਹੋਇਆ ਜਾਂ ਗਲਤ ਮਾਲਕੋ ਜਿੱਤ ਤਾਂ ਮੇਰੀ ਹੋਈ ਹੈ ਨਾ ਹੁਣ ਬੋਲੋ ਬੜੇ ਹੀ ਤੈਸ਼ੀ ਬਣਦੇ ਸੀ ਪੰਛੀਆਂ ਦੀ ਆਜ਼ਾਦੀ ਦੇ ਉਹ ਦੀਨਾਨਾਥ ਕੀ ਗੱਲ ਸਾਹਿਬ ਜੀ ਬਿਨਾਂ

ਕੁਝ ਬੋਲੇ ਹੀ ਵਾਪਸ ਪਰਤ ਰਹੇ ਹੋ? ਇਹ ਤਾਂ ਦੱਸਦੇ ਜਾਓ ਕਿੱਥੇ ਗਏ ਕੁਦਰਤ ਦੇ ਅਸੂਲ? ਠੀਕ ਹੈ ਜਾਓ ਜਾਓ, ਪਰ ਇਹ ਗੱਲ ਨਾ ਭੁੱਲ ਜਾਣਾ ਕਿ ਜਿੱਤ ਮੇਰੀ ਹੋਈ ਹੈ, ਮੇਰੀ।

ਦਾ ਇੱਕ ਕਰੂਰ ਰੂਪ ਵੇਖਿਆ, ਸਵਾਰਥ ਦਾ ਇੱਕ ਘਿਨੌਣਾ ਚਿਹਰਾ, ਆਪਣੀ ਭੁੱਖ ਤੇ ਕਿਸੇ ਦੀ ਮੌਤ ਨੂੰ ਹਕੀਕਤ ਬਣਦੇ ਵੇਖਿਆ। ਅੱਜ ਮੈਂ ਕਿਸੇ ਨੂੰ ਆਪਣੀ ਝੂਠੀ ਜਿੱਤ ਤੇ ਜਸ਼ਨ ਮਨਾਉਂਦੇ ਵੇਖਿਆ। ਜਿੱਤ ਜਿਹੜੀ ਬਹੁਤ ਭੈੜੀ ਹਾਰ ਨਾਲੋਂ ਵੀ ਬਦਤਰ ਹੈ। ਮੈਂ ਕੁਦਰਤ ਕੋਲੋਂ ਪੁੱਛਦਾ, ਇਸ ਕਾਇਨਾਤ ਨੂੰ ਸਿਰਜਣ ਵਾਲੇ ਨੂੰ ਮੁਖਾਤਿਬ ਹਾਂ, ਆਖਿਰ ਇਨਸਾਨ ਕਦੋਂ ਤੱਕ ਅਹਿਮ ਤੇ ਸਵਾਰਥ ਦੇ ਧਾਗਿਆਂ ਵਿੱਚ ਉਲਝਿਆ ਰਹੇਗਾ। ਮੈਨੂੰ ਇਸ ਦਾ ਜਵਾਬ ਚਾਹੀਦਾ ਹੈ, ਮੈਨੂੰ ਇਸ ਦਾ ਜਵਾਬ ਚਾਹੀਦਾ ਹੈ। ਬੋਲੋ ਬੋਲੋ।

ਸਮੇਂ ਨਾ ਏਸੀ ਕਮਰ ਕਰੇਵਾਲ ਦਾ ਗਾਇਆ ਕੀ ਕਮਰ ਕਰੇਵਾਲ ਤੋਂ ਬਾਅਦ ਹੁਣ ਅਗਲੀ ਫਰਮਾਇਸ਼ ਤੇ ਆ ਰਹੇ ਨੇ ਜੀ ਪ੍ਰਭ ਗਿੱਲ ਇਹਨਾਂ ਦੀ ਆਵਾਜ਼ ਚ ਫਰਮਾਇਸ਼ ਆਈ ਜੀ ਮਲੋਟ ਤੋਂ ਕੁਲਵੰਤ ਗਿੱਲ ਜਸਵੰਤ ਗਿੱਲ ਰਮਨ ਗਿੱਲ ਜ਼ਿਲ੍ਹਾ ਮੁਕਤਸਰ ਪਿੰਡ ਮੋਹਲਾ ਤੋਂ ਪਾਲ ਗਿੱਲ ਗੁਰਦਿਆਲ ਗਿੱਲ ਸਾਧੂ ਗਿੱਲ ਦੇਸ਼ਾ ਮੋਹਲਾ ਦਰਸ਼ਨ ਬਰਾੜ ਤੇ ਮਲਕੀਤ ਘੋੜਿਆਣਾ ਗਾਂਧੀ ਚੌਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ ਬਲਵਿੰਦਰ ਬਿਰਕ ਜੈਤੇਵ ਬਿਰਕ ਤੇ ਮੀਕਾ ਬਿਰਕ ਫਰਮਾਇਸ਼ ਭੇਜ ਰਹੇ ਨੇ ਮਹਿਸ ਗੇਟ ਨਾਭਾ ਤੋਂ ਸੁੰਦਰ ਕੈਰਵ ਜੋਤੀ ਰਾਣੀ ਤੇ ਗੁਰਮੰਨਤ ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ ਅਰੁਣਾ ਜੈਨ ਬਿੱਟੂ ਜੈਨ ਮੱਟੂ ਜੈਨ ਦੀਪਕ ਜੈਨ ਗੌਤਮ ਜੈਨ ਰਸਗੁੱਲਾ ਜੈਨ ਬਰਗਰ ਜੈਨ ਨਗੀਨਾ ਜੈਨ ਇੰਦੂ ਜੈਨ ਤੇ ਸੀਮਾ ਜੈਨ ਪਿੰਡ ਕੋਟਲੀ ਅਬਲੂ ਤੋਂ ਰਾਣਾ ਨੰਬਰਦਾਰ ਸੀਤਾਰਾਮ ਕੇਸਰੀ ਕਾਲਾ ਹਲਵਾਈ ਰੂਪ ਸਰਵਿਸ ਸਟੇਸ਼ਨ ਸੁੱਖ ਸਰਪੰਚ ਕਿੰਦਾ ਕੁੰਡਾ ਫਾਰਮ ਬਰਾੜ ਮੋਟਰਾਂ ਵਾਲੇ ਪਰਮਿੰਦਰ ਗੁਰਪ੍ਰੀਤ ਡਾਕਟਰ ਸੰਦੀਪ ਸਿੰਘ ਤੇ ਇਨ੍ਹਾਂ ਦੇ ਹੋਰ ਦੋਸਤ ਹਰਦੀਪ ਸਿੰਘ ਜਗਵੀਰ ਸਿੰਘ ਜਵਾਲਾ ਸਿੰਘ ਤੇ ਡਾਕਟਰ ਧਰਮਵੀਰ ਚੋਰੜ ਗੁਰਸਾਹਿਬ ਸਿੰਘ ਚਹਿਲ ਪਿੰਡ ਰਾਜਪੁਰਾ ਦੀ ਪੰਚਾਇਤ ਤੋਂ ਫਰਮਾਇਸ਼ ਭੇਜ ਰਹੇ ਨੇ ਮੁਹੰਮਦਪੁਰ ਸੋਤਰ ਢਾਣੀ ਰਤੀਆ ਤੋਂ ਜੀਵਨ ਸਿੰਘ ਬੁੱਕ ਸ਼ੰਟੀ ਬੁੱਕ ਸਿਮਰਨ ਬੁੱਕ ਕੌਸ਼ਲਿਆ ਰਾਣੀ ਗੁਰਚੰਦਰ ਬੁੱਕ ਬੱਬੂ ਬੁੱਕ ਕੁਲਦੀਪ ਬੁੱਕ ਕਿਰਤ ਬੁੱਕ ਭੂਸ਼ਣ ਖੰਡਾ ਬਲਵੀਰ ਜਸ਼ਨ ਬੁੱਕ ਤੇ ਪੂਰਾ ਬੁੱਕ ਪਰਿਵਾਰ ਪਟੇਲ ਨਗਰ ਮਲੋੜ ਪੰਜਾਬ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ ਗੀਤਾ ਰਾਣੀ ਜਾਜੋਰੀਆ ਗਗਨਦੀਪ ਜਾਜੋਰੀਆ ਤੇ ਬੇਬੀ ਆਰਸੂ ਜਾਜੋਰੀਆ ਪਿੰਡ ਚਤਰਾ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਜਗਜੀਤ ਸਿੰਘ ਚਤਰਾ ਟਹਿਲ ਸਿੰਘ ਚਤਰਾ ਪ੍ਰੇਮ ਭੂਸ਼ਣ ਗੁਪਤਾ ਗੁਰਸੇਵਕ ਸਿੰਘ ਕੁਲਦੀਪ ਸਿੰਘ ਗੁਰਚੈਨ ਤੇ ਸੁਖਚੈਨ ਬੂਟਾ ਸਿੰਘ ਹਰਨੀਕ ਸਿੰਘ ਅਜੀਤ ਸਿੰਘ ਸਹੋਤਾ ਅਜੀਤ ਸਿੰਘ ਤੇ ਲਿਖਾਰੀ ਸਭਾ ਦੇ ਹੋਰ ਮੈਂਬਰ ਸਾਹਿਬਾਨ ਇਹਨਾਂ ਸਭ ਦੀ ਫਰਮਾਇਸ਼ ਤੇ ਨਜ਼ਰਾਨਾ ਪ੍ਰੋਗਰਾਮ ਦਾ ਅਗਲਾ ਗੀਤ ਪ੍ਰਭ ਗਿੱਲ ਦਾ ਗਾਇਆ ਹੋਇਆ

ਰਬਗਿਲ ਤੋਂ ਬਾਅਦ ਤੁਸੀਂ ਸੁਣੋਗੇ ਅਗਲੀ ਆਵਾਜ਼ ਤੁਹਾਡੀ ਫਰਮਾਇਸ਼ ਸਤਿੰਦਰ ਸਰਤਾਜ ਦਾ ਗਾਇਆ ਗੀਤ ਤੇ ਇਹ ਫਰਮਾਇਸ਼ ਸਾਨੂੰ ਭੇਜਣ ਵਾਲੇ ਨੇ ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ ਸੰਗੀਤਾ ਚੰਦਲ ਹਸਮੁਖ ਜੰਦਲ ਤੇ ਪੂਰਾ ਹੀ ਖੁਸ਼ਦਿਲ ਪਰਿਵਾਰ ਤੇ ਇਹ ਹੈ ਜੀ ਫਰਮਾਇਸ਼ ਸਾਨੂੰ ਮਿਲੀ ਹੈ ਜੀ ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ ਸੰਦੀਪ ਗੁਗਲਾਨੀ ਸੁਨੀਤਾ ਜੈਨ ਸੁਨੀਤਾ ਸ਼ਰਮਾ ਤੇ ਕਿਰਨ ਠਾਕੁਰ ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਪੰਜਾਬ ਤੋਂ ਗੁਰਦਰਸ਼ਨ ਲਾਲ ਚਲੋਤਰਾ ਸੁਨੀਤਾ ਸ਼ਮੀ ਰਜਨੀ ਆਕਾਸ਼ਦੀਪ ਅਨਹਦ ਤੇ ਗੁਰਸ਼ਬਦ ਮੰਡੀ ਗੋਲੂਵਾਲਾ ਰਾਜਸਥਾਨ ਤੋਂ ਬ੍ਰਿਜਲਾਲ ਚੌਹਾਨ ਨੀਰਜ ਕੁਮਾਰ ਚੌਹਾਨ ਇਹ ਫਰਮਾਇਸ਼ ਆਈ ਹੈ ਜੀ ਸਾਨੂੰ ਰਾਇਣ ਤੋਂ ਲਿਖਣ ਵਾਲੇ ਨੇ ਡਾਕਟਰ ਬਨਵਾਰੀ ਜੈਪਾਲ ਬਿਮਲਾ ਜੈਪਾਲ ਸੋਨੂ ਜੈਪਾਲ ਮਮਤਾ ਜੈਪਾਲ ਮੋਕਸ਼ ਦਿਸ਼ਾ ਸੁਸ਼ਾਂਤ ਦੇ ਵਿਕਰਮ ਜੈਪਾਲ ਪਰਮਜੀਤ ਕੌਰ ਸੋਲੰਕੀ ਵਿਸ਼ਨੂ ਦੇਵ ਸੋਲੰਕੀ ਰਾਜਵੀਰ ਸੋਲੰਕੀ ਰਮਨ ਰਾਠੌਰ ਜੱਸੂ ਪਵਾਰ ਜਗਵੀਰ ਸੋਲੰਕੀ ਤੇ ਪੂਰਾ ਪਰਿਵਾਰ ਅਰਾਇਣ ਰਾਜਸਥਾਨ ਤੋਂ ਤੁਹਾਡੀ ਸਭ ਦੀ ਫਰਮਾਇਸ਼ ਤੇ ਨਜ਼ਰਾਨਾ ਪ੍ਰੋਗਰਾਮ ਦਾ ਅਗਲਾ ਗੀਤ ਸਤਿੰਦਰ ਸਰਤਾਜ ਦੀ ਆਵਾਜ਼ ਚ

ਸਤਿੰਦਰ ਸਰਤਾਜ ਤੋਂ ਬਾਅਦ ਤੁਹਾਡੀ ਪਸੰਦ ਬਣੀ ਅਗਲੀ ਆਵਾਜ਼ ਗਿੱਪੀ ਗਰੇਵਾਲ ਹੋਰਾਂ ਦੀ। ਗਿੱਪੀ ਗਰੇਵਾਲ ਦੀ ਆਵਾਜ਼ 'ਚ ਇਸ ਗੀਤ ਨੂੰ ਸੁਣਨਾ ਚਾਹੁੰਦੇ ਨੇ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਚਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ ਤੇ ਸੀਤਾ ਔਰ ਗੀਤਾ। ਇਹ ਫਰਮਾਇਸ਼ ਅਸੀਂ ਪਹਿਲੇ ਵੀ ਪੜ ਚੁੱਕੇ ਹਾਂ ਜੀ। ਹਰਜਿੰਦਰ ਸਿੰਘ ਪਾਟੀਆ, ਏਂਜਲ ਪਾਟੀਆ, ਪੱਪੀ ਪਾਟੀਆ ਤੇ ਸੋਨੂ ਪਾਟੀਆ ਜਮਸ਼ੇਦਪੁਰ ਤੋਂ ਫਰਮਾਇਸ਼ ਕਰ ਰਹੇ ਨੇ। ਪਿੰਡ ਖੈਰਕਾ ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ, ਹਨੀ ਲੋਟ ਤੇ ਦਰਸ਼ਨ ਲੋਟ ਖਾਣੀ ਕਿਤਾਬ। ਪਿੰਡ ਮਲੋਟ ਤੋਂ ਜਮਸ਼ੇਰ ਸਿੰਘ ਕੌਲਧਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ ਤੇ ਤਰਨ ਵੀਰ ਸਿੰਘ। ਕਮਾਲ ਹੈ ਜੀ, ਫਰਮਾਇਸ਼ਾਂ ਬਾਰ ਬਾਰ ਹੋਈ। ਦੋਸਤ ਪੁਰਾਣੇ, ਖਤ ਭਾਵੇਂ ਨਵੇਂ ਨੇ, ਪਰ ਇੱਕ ਦੋਸਤ ਦੇ ਦਸ ਦਸ ਬਾਰਾਂ ਬਾਰਾਂ ਖਤ ਕੀ ਕਰੀਏ। ਚੌਧਰੀ ਮਾਰਕੀਟ ਅਬੋਹਰ ਰੋਡ ਮਲੋਟ ਤੋਂ ਧਰਮਿੰਦਰ ਸ਼ਰਮਾ, ਸੈਕਟਰੀ ਜਮਸ਼ੇਰ ਸਿੰਘ, ਅਮਨ ਕੰਬੋਜ, ਗੱਗੂ, ਰਾਧੇ ਤੇ ਠਾਕਰ। ਲੈ ਜੀ, ਤੁਹਾਡੀ ਸਭ ਦੀ ਫਰਮਾਇਸ਼ ਦੇ ਪ੍ਰੋਗਰਾਮ ਦਾ ਅਗਲਾ ਗੀਤ ਗਿੱਪੀ ਗਰੇਵਾਲ ਦੀ ਆਵਾਜ਼ ਤੁਹਾਡੀ ਨਜ਼ਰ।

ਦਿੱਪੀ ਗਰੇਵਾਲ ਦਾ ਗਾਇਆ ਇਹ ਗੀਤ ਸੀ ਨਜ਼ਰਾਨਾ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਤੇ ਸਾਨੂੰ ਨਜ਼ਰਾਨਾ ਪ੍ਰੋਗਰਾਮ ਲਈ ਕੁਝ ਹੋਰ ਖਤ ਮਿਲੇ ਸਾਦੂਲ ਸ਼ਹਿਰ ਤੋਂ ਪ੍ਰਕਾਸ਼ ਚੌਹਾਨ ਮਨੋ ਪ੍ਰਕਾਸ਼ ਸ਼ਿਵ ਪ੍ਰਕਾਸ਼ ਵੇਦ ਪ੍ਰਕਾਸ਼ ਚੌਹਾਨ ਸ਼ਿਵਰਾਜ ਸਿੰਘ ਮਾਨ ਮੇਵਾ ਸਿੰਘ ਸੁਖਦੇਵ ਤੇ ਬਲਰਾਜ ਰਾਮ ਕਾਲਵਾ ਪਿੰਡ ਸ਼ੇਰਗੜ੍ਹ ਤੋਂ ਕੁਲਦੀਪ ਤਿੰਗੜਾ ਵਿਸ਼ਾਲ ਤਿੰਗੜਾ ਸੁਮਿਤ ਤਿੰਗੜਾ ਰਜਿੰਦਰ ਸ਼ਰਮਾ ਕਵਿਤਾ ਰਾਣੀ ਭੋਲਾ ਸੁਵਾਗ ਆਰਪੀ ਸਿੰਘ ਨਿਹਾਲ ਪਿੰਡ ਕੁੜਿਆਣਾ ਤੋਂ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ ਸੁਖਮਨਜੀਤ ਸਿੰਘ ਤੇ ਸਹਿਜਪ੍ਰੀਤ ਕੌਰ ਕਨੇਰਾ ਮੌਲਾ ਪਟਿਆਲਾ ਤੋਂ ਮੁਕੇਸ਼ ਬੱਤਾ ਨਿਯਮ ਬੱਤਾ ਨਿਤਿਨ ਬੱਤਾ ਪਲਕ ਬੱਤਾ ਕਰਨ ਬੱਤਾ ਗੀਤੂ ਬੱਤਾ ਹਾਰਦਿਕ ਨਿਹਾਰਿਕਾ ਤੇ ਵੰਸ਼ ਬੱਤਾ ਮੰਡੀ ਗੋਲੂਵਾਲਾ ਰਾਜਸਥਾਨ ਤੋਂ ਬ੍ਰਿਜਲਾਲ ਚੌਹਾਨ ਤੇ ਨੀਰਜ ਕੁਮਾਰ ਚੌਹਾਨ ਤੇ ਇਸ ਦੇ ਨਾਲ ਹੀ ਨਜ਼ਰਾਨਾ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ ਤੇ ਮਸਲੇ ਦਾ ਆਖਰੀ ਸਿਲਸਿਲਾ ਤਮੰਨਾ ਤਮੰਨਾ ਤਹਿਤ ਅੱਜ ਪੂਰੀ ਹੋਣ ਜਾ ਰਹੀ ਹੈ ਸ੍ਰੀ ਗੰਗਾਨਗਰ ਤੋਂ ਆਈ ਚਿੱਠੀ ਲਿਖਣ ਵਾਲੇ ਨੇ ਬਜਰੰਗ ਲਾਲ ਸ਼ਰਮਾ ਜਗਮੋਹਨ ਸਿੰਘ ਅਨੇਜਾ ਦਿਨੇਸ਼ ਕੁਮਾਰ ਸ਼ਰਮਾ ਤੇ ਨਰੇਸ਼ ਕੁਮਾਰ ਸ਼ਰਮਾ ਇਹਨਾਂ ਨੂੰ ਸਾਡੇ ਸਾਰੇ ਪ੍ਰੋਗਰਾਮ ਚੰਗੇ ਲੱਗਦੇ ਨੇ ਜੀ ਖਾਸ ਕਰ ਅੱਜ ਦੀ ਗੱਲ ਜਿਸ ਦੇ ਵਿਚ ਰੋਜ਼ ਨਏ ਕਰੰਟ ਮੌਸਮ ਤੇ ਗੱਲ ਕੀਤੀ ਜਾਂਦੀ ਹੈ ਕਥਾ ਲੋਕ ਸਿਲਸਿਲਾ ਇਹਨਾਂ ਨੂੰ ਚੰਗਾ ਲੱਗਦਾ ਹੈ ਤੇ ਨਜ਼ਰਾਨਾ ਦੇ ਵਿਚ ਸਭ ਦੀਆਂ ਫਰਮਾਇਸ਼ਾਂ ਚੰਗੀਆਂ ਲੱਗਦੀਆਂ ਨੇ ਤੇ ਕਹਿੰਦੇ ਨੇ ਜੀ ਤਮੰਨਾ ਤਹਿਤ ਸਾਡੀ ਅੱਜ ਫਰਮਾਇਸ਼ ਪੂਰੀ ਕਰ ਦਿੱਤੀ ਜਾਏ ਐਮ ਏ ਵਰਕ ਦਾ ਗਾਇਆ ਕੋਈ ਵੀ ਗੀਤ ਸੁਣਵਾਂਗੇ ਤੇ ਤੁਹਾਡੀ ਨਜ਼ਰ ਅਸੀਂ ਕਰ ਰਹੇ ਹਾਂ ਐਮ ਏ ਵਰਕ ਦਾ ਇਹ ਗਾਣਾ ਤੇ ਬਹੁਤ ਬਹੁਤ ਸ਼ੁਕਰੀਆ ਤਮੰਨਾ ਤਹਿਤ ਆਪਣਾ ਖਤ ਭੇਜਣ ਲਈ।

ਰਿਵਾਲ ਐਵੇਂ ਵਰਕਦੇ ਗਏ ਇਸ ਗੀਤੇ ਨਾਲ ਹੀ ਸਾਵਣ ਤਮੰਨਾ ਸਿਲਸਿਲਾ ਇੱਥੇ ਖਤਮ ਹੁੰਦਾ ਦੇ ਨਾਲ ਹੀ ਦੇਸ਼ ਪੰਜਾਬ ਮਜਲਿਸ ਵੀ ਇੱਥੇ ਖਤਮ ਹੁੰਦੀ ਹੈ। ਦੇਰੀ ਆਸ਼ਾ ਨੂੰ ਇਜਾਜ਼ਤ, ਫਿਰ ਮਿਲਾਂਗੇ।

0: ਆ ਪੜ੍ਹਦੇ ਆ ਸੁਣਦੇ ਆ ਬਹੁਤ ਸਾਰੇ ਲੋਕ ਜਿਹੜੇ ਹੈ ਧੋਖੇ ਧੜੀਆਂ ਦਾ ਸ਼ਿਕਾਰ ਇਸ ਕਰਕੇ ਹੋ ਰਹੇ ਹੈ ਕਿ ਬਿਨਾਂ ਕਿਸੇ ਪਰਖ ਤੇ ਬਿਨਾਂ ਕਿਸੇ ਨਿਰਖ ਤੇ ਜਦੋਂ ਆਪਾਂ ਕਿਸੇ ਬੰਦੇ ਤੇ ਭਰੋਸਾ ਕਰਦੇ ਆ ਉਹ ਤੁਹਾਨੂੰ ਧੋਖਾ ਦੇ ਜਾਂਦਾ ਹੈ।
1: ਕਈ ਵਾਰ ਦੇਖੋ ਕਿ ਬੰਦਾ ਕੋਈ ਸਮਾਂ ਵੀ ਇਹੋ ਜਿਹਾ ਹੁੰਦਾ ਰੁੜੀਆ ਰਾਮ ਜੀ ਕਿ ਬੰਦਾ ਨਾ ਚਾਹੁੰਦਿਆਂ ਹੋਇਆ ਵੀ ਉਹਨਾਂ ਦੀ ਗ੍ਰਿਫਤ ਆ ਜਾਂਦਾ
0: ਆ ਜਾਂਦਾ ਹੈ। ਸੋ ਗੱਲ ਫਿਰ ਸੰਧੂ ਸਾਹਿਬ ਇਹ ਆ ਜਾਂਦੀ ਹੈ ਕਿ ਦੇਖੋ ਫਿਰ ਵੀ ਤੁਹਾਡੇ ਕੋਲ ਅਕਲੀਅਤ ਹੈ, ਬੁੱਧੀ ਹੈ, ਵਿਵੇਕ ਹੈ, ਕਿਉਂਕਿ ਕਿਤੇ ਨਾ ਕਿਤੇ ਜਦੋਂ ਬੰਦਾ ਫਸਦਾ ਤਾਂ ਲਾਲਚ ਹੀ ਫਸਦਾ ਹੈ ਨਾ। ਸੋ ਇਸ ਕਰਕੇ ਥੋੜਾ ਜਿਹਾ ਲਾਲਚ ਜਦੋਂ ਤੁਹਾਨੂੰ ਕੋਈ ਬੰਦਾ ਦਿਖਾ ਰਿਹਾ ਤੇ ਉਹ ਸਮਝਣ ਦੀ ਕੋਸ਼ਿਸ਼ ਕਰੋ ਕਿ ਇਹ ਮੈਨੂੰ ਲਾਲਚ ਕਿਉਂ ਦੇ ਰਿਹਾ ਹੈ, ਇਹਦੇ ਚ ਇਹਦਾ ਕੀ ਫਾਇਦਾ ਤੇ ਮੇਰਾ ਕੀ ਫਾਇਦਾ ਹੈ। ਸੋ ਇਸ ਕਰਕੇ ਬਿਨਾਂ ਤੁਸੀਂ ਕਿਸੇ ਜਾਣ ਪਛਾਣ ਜਾਂ ਬਿਨਾਂ ਤੁਸੀਂ ਕਿਸੇ ਨਿਰਖ ਪਰਖ ਤੋਂ ਜਦੋਂ ਭਰੋਸਾ ਕਰਦੇ ਹੋ ਤੇ ਤੁਹਾਡਾ ਭਰੋਸਾ ਟੁੱਟਦਾ ਹੈ ਤੇ ਬਾਅਦ ਦੇ ਵਿਚ ਪਛਤਾਵੇ ਤੋਂ ਅਲਾਵਾ ਕੁਛ ਤੁਹਾਡੇ ਹੱਥ ਨਹੀਂ ਲੱਗਦਾ। ਦੋ ਕਬੂਲ ਗਾਉਣ ਦਿਲਾਉਂਦੇ ਹਾਂ।

ਝੋਨੇ ਲਈ ਪਿਛਲੇ ਸਾਲ ਨਾਲੋਂ 72 ਰੁਪਏ ਦਾ ਵਾਧਾ ਕਰਦੇ ਹੋਏ ਇਸ ਸਾਲ ਦੀ MSP 2,445 ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਗ੍ਰੇਡ ਏ ਝੋਨਾ ਜਿਸ ਨੂੰ ਕਿ ਪਰਮਲ ਕਿਹਾ ਜਾਂਦਾ ਹੈ ਇਸ ਦੀ MSP ਵੀ ਪਿਛਲੇ ਸਾਲ ਨਾਲੋਂ ਵੱਧ ਕੇ 2,461 ਰੁਪਏ ਹੋ ਗਈ ਹੈ। ਜਵਾਰ ਬਾਜਰਾ ਤੇ ਮੱਕੀ ਦੇ ਵਿਚ ਵੀ ਚੰਗਾ ਵਾਧਾ ਕੀਤਾ ਗਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਜਵਾਰ ਦੇ ਵਿਚ 324 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਗਿਆ ਹੈ, ਜੋ ਕਿ ਹਾਈਬ੍ਰਿਡ ਜਵਾਰ ਦੇ ਵਿਚ 4,023 ਰੁਪਏ ਤੇ ਮੰਡਾਂਡੀ ਜਵਾਰ ਦੇ ਵਿਚ 4,073 ਰੁਪਏ ਬਣਦਾ ਹੈ। ਇਸੇ ਤਰ੍ਹਾਂ ਬਾਜਰੇ ਵਿਚ 125 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਦੇ ਨਾਲ ਇਸ ਸਾਲ 2,900 ਰੁਪਏ ਮਿਨੀਮਮ ਸਪੋਰਟ ਪ੍ਰਾਈਸ ਜਾਰੀ ਕੀਤਾ ਗਿਆ ਹੈ। ਮੱਕੀ ਦਾ ਸਪੋਰਟ ਪ੍ਰਾਈਸ ਇਸੇ ਤਰ੍ਹਾਂ 2,410 ਰੁਪਏ ਹੋ ਗਿਆ ਹੈ, ਜੋ ਕਿ ਪਿਛਲੇ ਸਾਲ ਨਾਲੋਂ ਜ਼ਿਆਦਾ ਤੇ ਇਸ ਸਾਲ ਦੀਆਂ ਲਾਗਤਾਂ ਜਿਹੜੀਆਂ ਉਹਦੇ ਵਿਚ ਇਹਦਾ ਜਿਹੜਾ ਮਿਨੀਮਮ ਸਾਡਾ ਟਾਰਗੇਟ 50% ਹੁੰਦਾ ਉਹਦੇ ਨਾਲ ਵੱਧ 55%, ਕਿਉਂਕਿ ਮੱਕੀ ਜਿਹੜੀ ਆ ਮੱਕੀ ਨੂੰ ਉਤਸ਼ਾਹਿਤ ਕਰਨ ਲਈ ਇਹ ਬਹੁਤ ਸਹਾਈ ਹੋਊਗਾ। ਇਸੇ ਤਰ੍ਹਾਂ ਰਾਗੀ ਦਾ ਮਿਨੀਮਮ ਸਪੋਰਟ ਪ੍ਰਾਈਸ 319 ਰੁਪਏ ਵਧਾ ਕੇ ਪਿਛਲੇ ਸਾਲ ਨਾਲੋਂ ਇਸ ਸਾਲ 5,205 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਜੇਕਰ ਦਾਲਾਂ ਦੀ ਗੱਲ ਕਰਦੇ ਹਾਂ ਤੇ ਦਾਲਾਂ ਦੇ ਵਿਚ ਅਰਹਰ ਮੂੰਗੀ ਤੇ ਮਾਂਹ ਆਉਂਦੀਆਂ ਹਨ ਮੁੱਖ ਤੌਰ ਤੇ। ਅਰਹਰ ਦੇ ਜਿਹੜਾ ਪ੍ਰਾਈਸ ਆ ਪਿਛਲੇ ਸਾਲ ਨਾਲ ਇਹਦੇ ਵਿਚ ਕਾਫ਼ੀ ਵਾਧਾ ਕੀਤਾ ਗਿਆ ਹੈ। ਪਿਛਲੇ ਸਾਲ ਨਾਲ 450 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਦੇ ਹੋਏ ਅਰਹਰ ਦਾ ਸਪੋਰਟ ਪ੍ਰਾਈਸ 8,450 ਰੁਪਏ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਮੂੰਗੀ ਦਾ ਸਪੋਰਟ ਪ੍ਰਾਈਸ ਵੀ ਵਧਾਇਆ ਗਿਆ ਹੈ, ਜੋ ਕਿ ਘੱਟੋ ਘੱਟ ਸਮਰਥਨ ਮੁੱਲ ਪ੍ਰਤੀ ਕੁਇੰਟਲ 8,780 ਰੁਪਏ ਹੋ ਗਿਆ ਹੈ। ਮੂੰਗੀ ਦੇ ਵਿਚ ਸਪੋਰਟ ਪ੍ਰਾਈਸ ਦਾ ਇਹ ਵਾਧਾ ਕੀਮਤਾਂ ਦੇ 60% ਮਾਰਜਨ ਦੇ ਨਾਲ ਕੀਤਾ ਗਿਆ ਹੈ। ਮਾਂ ਦੇ ਵਿਚ ਵੀ ਜਿਹੜਾ ਹੈ ਚੰਗਾ ਸਪੋਰਟ ਪ੍ਰਾਈਸ 400 ਰੁਪਏ ਪ੍ਰਤੀ ਕੁਇੰਟਲ ਪਿਛਲੇ ਸਾਲ ਨਾਲ ਵਧਾਇਆ ਗਿਆ ਹੈ ਤੇ ਇਸ ਤਰ੍ਹਾਂ ਮਾਂ ਦਾ ਮਿਨੀਮਮ ਸਪੋਰਟ ਪ੍ਰਾਈਸ 8,200 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਤੇ ਜੇਕਰ ਅਸੀਂ ਤੇਲ ਬੀਜਾਂ ਦੀ ਗੱਲ ਕਰਦੇ ਹਾਂ ਜਿਸ ਦੇ ਵਿਚ ਮੂੰਗਫਲੀ ਦੇ ਸਪੋਰਟ ਪ੍ਰਾਈਸ ਦੇ ਵਿਚ ਵਾਧਾ ਕਰਦੇ ਹੋਏ ਜੋ ਕਿ ਪਿਛਲੇ ਨਾਲੋਂ 254 ਰੁਪਏ ਵੱਧ ਆ, ਇਸ ਸਾਲ 7,517 ਰੁਪਏ ਹੋ ਗਿਆ ਹੈ। ਸੂਰਜਮੁਖੀ ਦੇ ਵਿਚ ਵੀ ਬਹੁਤ ਵਧੀਆ ਵਾਧਾ ਕੀਤਾ ਗਿਆ, ਕਿਉਂਕਿ ਤੇਲ ਬੀਜਾਂ ਦੀ ਜਿਹੜੀ ਆ ਇਹਦੀ ਮੰਗ ਭਾਰਤ ਦੇ ਵਿਚ ਲਗਾਤਾਰ ਵੱਧ ਰਹੀ ਆ ਤੇ ਸਾਨੂੰ ਕਈ ਵਾਰ ਇੰਪੋਰਟ ਤੇ ਬਾਹਰੋਂ ਜਿਹੜੇ ਤੇਲ ਬੀਜ ਮੰਗਾਉਣੇ ਪੈ ਰਹੇ ਨੇ ਉਹਦੇ ਲਈ ਇਹ ਬਹੁਤ ਜਿਹੜਾ ਵਾਧਾ ਸਾਡੇ ਤੇਲ ਬੀਜਾਂ ਦੇ ਵਿਚ ਆਦਤ ਨਿਰਭਰਤਾ ਵੱਲ ਇਕ ਅਹਿਮ ਕਦਮ ਹੋਊਗਾ। ਸੂਰਜਮੁਖੀ ਦਾ ਮਿਨੀਮਮ ਸਪੋਰਟ ਪ੍ਰਾਈਸ 8,343 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਇਸੇ ਤਰ੍ਹਾਂ ਸੋਇਆਬੀਨ ਦੇ ਵਿਚ ਪਿਛਲੇ ਸਾਲ ਦੇ ਮੁਕਾਬਲੇ 380 ਰੁਪਏ ਵਧਾਏ ਗਏ ਹਨ ਅਤੇ ਸੋਇਆਬੀਨ ਦਾ ਮਿਨੀਮਮ ਸਪੋਰਟ ਪ੍ਰਾਈਸ 5,708 ਰੁਪਏ ਹੋ ਗਿਆ ਹੈ। ਤਿਲਾਂ ਦੇ ਵਿਚ ਪਿਛਲੇ ਸਾਲ ਦੇ ਮੁਕਾਬਲੇ 500 ਰੁਪਏ ਵਧਾਏ ਗਏ ਹਨ ਤੇ 10,346 ਰੁਪਏ ਪ੍ਰਤੀ ਕੁਇੰਟਲ ਇਸ ਸਾਲ ਤਿਲਾਂ ਦਾ ਸਪੋਰਟ ਪ੍ਰਾਈਸ ਹੋ ਗਿਆ ਹੈ। ਇਸੇ ਤਰ੍ਹਾਂ ਰਾਮ ਤਿਲ ਦਾ ਸਪੋਰਟ ਪ੍ਰਾਈਸ 10,052 ਰੁਪਏ ਪਿਛਲੇ ਸਾਲ ਦੇ ਉੱਤੇ 505 ਰੁਪਏ ਵਾਧੇ ਨਾਲ ਇਸ ਸਾਲ ਜਾਰੀ ਕੀਤਾ ਗਿਆ ਹੈ। ਜੇਕਰ ਕਮਰਸ਼ੀਅਲ ਫਸਲਾਂ ਦੀ ਗੱਲ ਕਰੀਏ ਤੇ ਇਹਦੇ ਚ ਕਪਾਹ ਨਰਮਾ ਪੰਜਾਬ ਲਈ ਬੜੀਆਂ ਪ੍ਰਮੁੱਖ ਫਸਲਾਂ ਹਨ ਤੇ ਇਹਨਾਂ ਦੇ ਵਿਚ ਇਹਨਾਂ ਦੇ ਸਪੋਰਟ ਪ੍ਰਾਈਸ ਦੇ ਵਿਚ ਇਹਨਾਂ ਨੂੰ ਪ੍ਰੋਤਸਾਹਿਤ ਕਰਨ ਲਈ ਤਾਂ ਕਿ ਕਿਸਾਨ ਵੱਧ ਤੋਂ ਵੱਧ ਕਪਾਹ ਨਰਮੇ ਵੱਲ ਵਧਣ ਵੀ ਚੰਗਾ ਵਾਧਾ ਕੀਤਾ ਗਿਆ ਹੈ। 557 ਰੁਪਏ ਪ੍ਰਤੀ ਕੁਇੰਟਲ ਪਿਛਲੇ ਸਾਲ ਨਾਲ ਇਸ ਸਾਲ ਵਾਧਾ ਕਰਦੇ ਹੋਏ ਆਮ ਕਪਾਹ ਜਿਹੜੀ ਆ ਉਹਦੇ ਲਈ 8,227 ਰੁਪਏ ਮਿਨੀਮਮ ਸਪੋਰਟ ਪ੍ਰਾਈਸ ਹੋ ਗਿਆ ਹੈ ਤੇ ਲੌਂਗ ਸਟੈਪਲ ਜਿਹਨੂੰ ਕਿ ਆਪਾਂ ਨਰਮਾ ਦੇ ਨਾਮ ਨਾਲ ਜਾਣਦੇ ਹਾਂ
8,667 ਰੁਪਏ ਇਸ ਸਾਲ ਨਰਮੇ ਦਾ ਸਪੋਰਟ ਪ੍ਰਾਈਸ ਜਾਰੀ ਹੋ ਚੁੱਕਾ ਹੈ। ਇਹਦੇ ਨਾਲ ਨਾਲ ਹੀ ਗੰਨੇ ਦੇ ਵਿੱਚ, ਕਿਉਂਕਿ ਗੰਨਾ ਦੇ ਵਿੱਚ ਵੀ ਕਿਸਾਨਾਂ ਨੂੰ, ਕਿਸਾਨ ਜਿਹੜੀਆਂ ਸ਼ੂਗਰ ਮਿੱਲਾਂ ਵਾ, ਕਿਸਾਨਾਂ ਦੀ ਆਮਦਨ ਦੇ ਹਿਸਾਬ ਨਾਲ ਉਨ੍ਹਾਂ ਨੂੰ ਵਧੀਆ ਭਾਅ ਦੇਣ, ਉਹਦੇ ਲਈ ਗੰਨੇ ਦਾ ਉਚਿਤ ਤੇ ਲਾਭਕਾਰੀ ਮੁੱਲ ਵੀ ਨਿਰਧਾਰਿਤ ਕੀਤਾ ਜਾਂਦਾ ਹੈ, ਜਿਸ ਨੂੰ ਫੇਅਰ ਐਂਡ ਰਿਮਿਊਨਰੇਟਿਵ ਪ੍ਰਾਈਸ ਕਹਿੰਦੇ ਹਨ। ਸਧਾਰਨ ਖੰਡ ਰਿਕਵਰੀ 10.25% ਤੇ ਇਸ ਸਾਲ ਗੰਨੇ ਦਾ ਉਚਿਤ ਤੇ ਲਾਭਕਾਰੀ ਮੁੱਲ 365 ਰੁਪਏ ਪ੍ਰਤੀ ਕੁਇੰਟਲ ਜਾਰੀ ਹੋ ਗਿਆ, ਜਿਸ ਦਾ ਕਿ ਸਾਡੇ ਗੰਨੇ ਦੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਏਗਾ। ਜੇਕਰ ਸੰਨ 2026-27 ਵਿਚ ਘੱਟੋ ਘੱਟ ਸਮਰਥਨ ਮੁੱਲਾਂ ਦੀ ਸਮੀਖਿਆ ਕਰੀਏ ਤਾਂ ਇਸ ਦੀ ਪੰਜਾਬ ਦੀ ਕਿਸਾਨੀ ਦੀ ਆਰਥਿਕਤਾ ਤੇ ਬਹੁਤ ਚੰਗੇ ਅਸਰ ਹੋਣਗੇ ਤੇ ਕਿਸਾਨਾਂ ਨੂੰ ਵੀ ਲਾਭ ਹੋਊਗਾ। ਜੇਕਰ ਆਰਥਿਕ ਲਾਭਾਂ ਦੀ ਗੱਲ ਕਰੀਏ ਤਾਂ ਪੰਜਾਬ ਵਿਚ ਲਗਭਗ 120 ਤੋਂ 130 ਲੱਖ ਮੈਟ੍ਰਿਕ ਟਨ ਝੋਨੇ ਦੀ ਖਰੀਦ ਹੁੰਦੀ ਆ ਤੇ MSP 72 ਰੁਪਏ ਦੇ ਵਾਧੇ ਦੇ ਨਾਲ ਤੇ ਸਧਾਰਨ ਕੰਡੀਸ਼ਨਾਂ ਦੇ ਵਿਚ 900 ਕਰੋੜ ਰੁਪਏ ਤੋਂ ਵੱਧ ਪੰਜਾਬ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਇਸ ਦਾ ਫਾਇਦਾ ਹੋਏਗਾ ਤੇ ਕਿਸਾਨੀ ਦੀ ਆਮਦਨ ਵਧਣ ਨਾਲ ਕਿਸਾਨੀ ਦੀ ਪਰਚੇਜ ਸ਼ਕਤੀ ਜਿਹੜਾ ਵਾ, ਕਿਸਾਨੀ ਦੀ ਕਿਸੀ ਸ਼ਕਤੀ, ਖਰੀਦ ਸ਼ਕਤੀ ਦੇ ਵਿਚ ਵਾਧਾ ਹੋਣ ਦੇ ਨਾਲ ਕਿਸਾਨ ਦੇ ਨਾਲ ਨਾਲ ਜਿਹੜਾ ਸਟੇਟ ਆ, ਪੰਜਾਬ ਸਟੇਟ ਆ, ਇਸ ਦੀ ਇਕੋਨਮੀ ਤੇ ਇਸ ਦੇ ਚੰਗੇ ਪ੍ਰਭਾਵ ਪੈਣਗੇ। ਦੇਸ਼ ਦੀ ਔਸਤ ਦੇ ਮੁਕਾਬਲੇ ਪੰਜਾਬ ਵਿਚ ਔਸਤਨ ਝੋਨੇ ਕਣਕ ਬਾਸਮਤੀ ਦਾ ਝਾੜ ਕਾਫੀ ਵੱਧ ਆ। ਇਸ ਦੇ ਕਾਰਨ ਪੰਜਾਬ ਦੀ ਜਿਹੜੀ ਆ ਪ੍ਰਤੀ ਕੁਇੰਟਲ ਔਸਤ ਖਰਚਾ ਜਿਹੜਾ ਵਾ, ਇਹ ਔਸਤਨ ਦੇਸ਼ ਦੇ ਖਰਚੇ ਨਾਲੋਂ ਘੱਟ ਬਣ ਜਾਂਦਾ ਤੇ ਇਸ ਤਰ੍ਹਾਂ ਜਿਹੜਾ ਵਾ ਤੇ ਨਾਲ ਦੀ ਨਾਲ ਹੀ ਜੇ ਆਪਾਂ ਇਹ ਵੀ ਵੇਖੀਏ ਸਾਡੀ ਕਿਸਾਨੀ ਜਿਹੜੀ ਆ ਦੇਸ਼ ਦੀ ਔਸਤਨ ਕਿਸਾਨੀ ਨਾਲੋਂ ਥੋੜੀ ਜਿਹੀ ਵੱਡੀ ਆ। ਸਾਡੇ ਕਿਸਾਨੀ, ਪੰਜਾਬ ਦੀ ਕਿਸਾਨੀ ਦਾ ਸਾਈਜ਼ ਜਿਹੜਾ ਵਾ ਉਹਦਾ ਵੀ ਪੰਜਾਬ ਦੀ ਕਿਸਾਨੀ ਨੂੰ ਫਾਇਦਾ ਹੋਊਗਾ, ਜਿਹਦਾ ਕਿ ਕਿਸਾਨਾਂ ਨੂੰ ਲਾਭ ਹੋਊਗਾ ਤੇ ਕਿਸਾਨਾਂ ਦੀ ਆਮਦਨ ਦੇ ਵਿਚ ਵਾਧਾ ਹੋਊਗਾ। ਇਸ ਦੇ ਨਾਲ ਨਾਲ ਹੀ ਸਕੀਮਾਂ ਜਿੱਦਾਂ ਕਿ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਆ, ਡਿਜੀਟਾਈਜੇਸ਼ਨ ਆ, ਜਿਹਦੇ ਚ ਜੇ ਫਾਰਮ ਜਿਹੜਾ ਇਹ ਅਸੀਂ ਮੰਡੀ ਬੋਰਡ ਤੇ ਹੋਰ ਖੇਤੀਬਾੜੀ ਦੇ ਅਫਸਰਾਂ ਦੀ ਸਹਾਇਤਾ ਦੇ ਨਾਲ ਆਪਣੇ ਜਿਹੜੇ ਅਕਾਊਂਟ ਬਣਾ ਕੇ

ਦੇ ਨਾਲ ਵੀ ਜਿਹੜਾ ਕਿਸਾਨ ਆ ਇਹ ਮਿਨੀਮਮ ਸਪੋਰਟ ਪ੍ਰਾਈਸ ਦੇ ਵਾਧੇ ਨਾਲ ਜਿਹੜਾ ਹੋਰ ਉਤਸ਼ਾਹਿਤ ਹੋਣਗੇ, ਵਧੀਆ ਫਸਲਾਂ ਪੈਦਾ ਕਰਨਗੇ ਤੇ ਮੰਡੀਆਂ ਤੇ ਆਵਾਜਾਈ ਦੇ ਸਾਧਨ ਸਹਾਇਕ ਹੋ ਕੇ ਕਿਸਾਨਾਂ ਦੀ ਆਮਦਨ ਦੇ ਵਿੱਚ ਹੋਰ ਵਾਧਾ ਹੁੰਦਾ। ਤੇ ਜੇਕਰ ਜੇ ਫਾਰਮ ਤੇ ਹੋਰ ਵਧੀਆ ਡਾਕੂਮੈਂਟ ਹੋਣ ਤੇ ਆਮਦਨ ਸਿੱਧੀ ਬੈਂਕ ਖਾਤਿਆਂ 'ਚ ਜਾਵੇ, ਇਹਦੇ ਨਾਲ ਕਿਫਾਇਤੀ ਰੇਟਾਂ ਤੇ ਕਿਸਾਨਾਂ ਨੂੰ ਕਰਜ਼ਾ ਮਿਲ ਸਕਦਾ, ਜਿਸ ਕਾਰਨ ਜੇ ਕਿਸਾਨ ਵਧੀਆ ਮਸ਼ੀਨਰੀ ਜਾਂ ਖੇਤੀ ਨਾਲ ਸੰਬੰਧਿਤ ਹੋਰ ਮਹਿੰਗੇ ਸਾਧਨ ਦੇ ਵਿੱਚ ਵਾਧਾ ਕਰਨਾ ਚਾਹੁੰਦੇ ਆ ਤਾਂ ਉਹ ਵਾਧਾ ਕਰ ਸਕਦੇ ਹਨ, ਜਿਸ ਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਆਰਥਿਕਤਾ ਤੇ ਚੰਗਾ ਪ੍ਰਭਾਵ ਪਵੇਗਾ। ਜਿੱਥੇ ਝੋਨੇ ਦੇ MSP ਵਿੱਚ ਵਾਧੇ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਆਰਥਿਕ ਲਾਭ ਹੁੰਦਾ, ਉੱਥੇ ਪੰਜਾਬ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਵੀ ਪੈ ਰਿਹਾ ਹੈ। ਜਿਵੇਂ ਕਿ ਪੰਜਾਬ ਦਾ ਧਰਤੀ ਹੇਠਲਾ ਪਾਣੀ ਘਟ ਰਿਹਾ ਹੈ, ਜ਼ਮੀਨਾਂ ਦੀ ਸਿਹਤ ਵਿਗੜ ਰਹੀ ਆ, ਕਿਉਂਕਿ ਝੋਨਾ ਕਣਕ ਜੋ ਫਸਲੀ ਚੱਕਰ ਆ ਇਹ ਲਗਾਤਾਰ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਦੇ ਸਮੇਂ ਦੇ ਵਿੱਚ ਝੋਨਾ ਵਧਦਾ ਗਿਆ ਹੈ ਤੇ ਇੱਕੋ ਹੀ ਫਸਲੀ ਚੱਕਰ ਹੋਣ ਕਰਕੇ ਇੱਕੋ ਤਰ੍ਹਾਂ ਦੇ ਤੱਤ ਸਾਡੇ ਜ਼ਮੀਨਾਂ ਦੇ ਵਿੱਚੋਂ ਨਿਕਲ ਰਹੇ ਹਨ, ਜਿਸ ਨਾਲ ਜ਼ਮੀਨਾਂ ਦੀ ਸਿਹਤ ਖਰਾਬ ਹੋ ਰਹੀ ਆ। ਇਹਦੇ ਨਾਲ ਨਾਲ ਹੀ ਕੁਛ ਬਿਮਾਰੀਆਂ ਤੇ ਕੀੜੇ ਮਕੌੜੇ ਜੋ ਕਿ ਇਹਨਾਂ ਫਸਲਾਂ ਦੇ ਆਧਾਰ ਤੇ ਆ ਉਹ ਵੱਧ ਰਹੇ ਹਨ। ਸੋ ਝੋਨੇ ਕਣਕ ਦਾ ਇੱਕੋ ਫਸਲੀ ਚੱਕਰ ਲਗਾਤਾਰ ਲੰਮਾ ਸਮਾਂ ਚੱਲਣ ਕਰਕੇ ਜਿੱਥੇ ਜ਼ਮੀਨਾਂ ਦੀ ਸਿਹਤ ਤੇ ਪਾਣੀ ਹੇਠਲਾ ਪੱਧਰ ਜਿਹੜਾ ਧਰਤੀ ਹੇਠਲੇ ਪਾਣੀ ਦਾ ਪੱਧਰ ਘਟ ਰਿਹਾ ਹੈ ਉੱਥੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਦੀ ਸਮੱਸਿਆ ਵੀ ਬਣੀ ਹੋਈ ਹੈ, ਕਿਉਂਕਿ ਜਿੰਨਾ ਝੋਨਾ ਜ਼ਿਆਦਾ ਲੱਗੇਗਾ ਪਰਾਲੀ ਵੱਧ ਹੋਊਗੀ ਤੇ ਸਮਾਂ ਘੱਟ ਹੋਣ ਕਰਕੇ ਜਦੋਂ ਅਗਲੀ ਫਸਲ ਬੀਜਣੀ ਆ ਤੇ ਕਈ ਕਿਸਾਨ ਪਰਾਲੀ ਨੂੰ ਅੱਗ ਲਗਾ ਦਿੰਦੇ ਆ ਤੇ ਉਹ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਤੋਂ ਜਿਹੜਾ ਕੰਨੀ ਕੱਟ ਕੇ ਛੇਤੀ ਜਿਹੜਾ ਸਿੱਧਾ ਸ਼ਾਰਟਕੱਟ ਮਾਰਨ ਦੀ ਕੋਸ਼ਿਸ਼ ਕਰਦੇ ਜੋ ਕਿ ਨਹੀਂ ਮਾਰਨੀ ਚਾਹੀਦੀ। ਸੋ ਉਹਦੇ ਨਾਲ ਵਾਤਾਵਰਨ ਸੰਬੰਧੀ ਸਮੱਸਿਆਵਾਂ ਪੈਦਾ ਹੁੰਦੀਆਂ ਤੇ ਵਾਤਾਵਰਨ ਵਿੱਚ ਬਦਲਾਅ ਕਾਰਨ ਮੌਸਮੀ ਜੋਖਮ ਜਿਹੜੇ ਆ ਅਸੀਂ ਹੁਣ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ ਉਹ ਵੱਧ ਰਹੇ ਹਨ। ਅਚਨਚੇਤ ਹੜ੍ਹ ਆ ਰਹੇ ਆ, ਅਚਨਚੇਤ ਹਨੇਰੀਆਂ ਚੱਲ ਰਹੀਆਂ ਵਾ, ਅਚਨ ਜਿਹਦੇ ਨਾਲ ਕਈ ਫਸਲਾਂ ਡਿੱਗ ਪੈਂਦੀਆਂ, ਅਚਨਚੇਤ ਗਰਮੀ ਵੱਧ ਜਾਂਦੀ ਆ ਜਿਹਦੇ ਨਾਲ ਕਈ ਫਸਲਾਂ ਦਾ ਝਾੜ ਘਟਦਾ। ਸੋ ਇਸ ਮੌਸਮੀ ਬਦਲਾਅ ਕਾਰਨ ਵੀ ਸਾਡੇ ਜੋਖਮ ਵੱਧ ਰਹੇ ਆ ਤੇ ਜਿੱਥੇ ਇਹ ਚੁਣੌਤੀਆਂ ਵਾ ਉੱਥੇ ਚੁਣੌਤੀਆਂ ਦਾ ਅਸੀਂ ਸਾਹਮਣਾ ਵੀ ਕਰ ਸਕਦੇ ਹਾਂ ਤੇ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਾਡੇ ਜਿਹੜੇ ਆ ਇਸ ਸਾਲ ਦੇ ਘੱਟੋ ਘੱਟ ਸਮਰਥਨ ਮੁੱਲ ਇੱਕ ਰਾਹ ਦਸੇਰਾ ਵੀ ਆ, ਕਿਉਂਕਿ ਇਹਨਾਂ ਦੇ ਵਿੱਚ ਖੇਤੀ ਵਿਭਿੰਨਤਾ ਨੂੰ ਕਾਫੀ ਉਤਸ਼ਾਹਿਤ ਕੀਤਾ ਗਿਆ ਹੈ। ਜੇਕਰ ਜਵਾਰ, ਬਾਜਰਾ, ਮੱਕੀ, ਦਾਲਾਂ ਜਿਨ੍ਹਾਂ ਚ ਅਰਹਰ, ਮੂੰਗੀ, ਮਾਂਹ ਤੇ ਤੇਲ ਬੀਜ ਆ, ਮੂੰਗਫਲੀ, ਸੂਰਜਮੁਖੀ, ਸੋਇਆਬੀਨ, ਤਿਲ ਆਦਿ ਫਸਲਾਂ ਵੱਲ ਕਿਸਾਨ ਜਾਂਦੇ ਆ, ਇਸੇ ਤਰ੍ਹਾਂ ਝੋਨੇ ਚੋਂ ਕੁਝ ਰਕਬਾ ਕੱਢ ਕੇ ਮਾਲਵੇ ਦੇ ਵਿੱਚ ਕਪਾਹ ਤੇ ਨਰਮੇ ਵਿੱਚ ਲਿਆਂਦਾ ਜਾ ਸਕਦਾ, ਕਿਉਂਕਿ ਇਹਨਾਂ ਫਸਲਾਂ ਦੇ MSP ਦੇ ਵਿੱਚ ਵਾਧਾ ਹੋਣ ਕਰਕੇ ਕਿਸਾਨਾਂ ਦੀ ਆਮਦਨ ਇਹਨਾਂ ਫਸਲਾਂ ਤੋਂ ਵਧੂਗੀ ਤੇ ਇਹਦੇ ਨਾਲ ਖੇਤੀ ਵਿਭਿੰਨਤਾ ਨੂੰ ਹੁਲਾਰਾ ਮਿਲੇਗਾ। ਇਹਦੇ ਨਾਲ ਨਾਲ ਹੀ ਜਿੱਥੇ ਖੇਤੀ ਵਿਭਿੰਨਤਾ ਦੇ ਨਾਲ ਅਸੀਂ ਜਿਹੜਾ ਵਾ ਸਾਡਾ ਮੌਸਮੀ ਬਦਲਾਵ ਆ ਉਹਦੇ ਨਾਲ ਲੜਨ ਦੇ ਕਾਬਲ ਹੁੰਦੇ ਆ, ਉੱਥੇ ਧਰਤੀ ਹੇਠਲਾ ਪਾਣੀ ਨਹੀਂ ਬਚਦਾ ਤੇ ਜਿਹੜੇ ਝੋਨੇ ਕਣਕ ਵਾਲੇ ਕਿਸਾਨ ਆ ਉਹ ਵੀ ਸਾਡੀਆਂ ਕੁਝ ਤਕਨੀਕਾਂ ਅਪਣਾ ਕੇ ਝੋਨੇ ਕਣਕ ਦੇ ਵਿੱਚ ਵੀ ਵਧੀਆ ਕਾਰਗੁਜ਼ਾਰੀ ਵਿਖਾ ਸਕਦੇ ਹਨ। ਕਿਸਾਨਾਂ ਨੂੰ DSR ਜਾਂ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾਉਣਾ ਚਾਹੀਦਾ ਹੈ। ਸਿੱਧੀ ਬਿਜਾਈ ਦੇ ਨਾਲ ਜਿੱਥੇ ਵਾਤਾਵਰਨ ਦੇ ਵਿੱਚ ਜਿਹੜਾ ਵਾ ਬੇਲੋੜੀਆਂ ਗੈਸਾਂ ਰਿਲੀਜ਼ ਨਹੀਂ ਹੁੰਦੀਆਂ ਉੱਥੇ ਸਿੱਧੀ ਬਿਜਾਈ ਵਾਲਾ ਝੋਨਾ ਬਿਮਾਰੀਆਂ ਤੇ ਕੀੜਿਆਂ ਤੋਂ ਬਚਾਉਂਦਾ। ਸਿੱਧੀ ਬਿਜਾਈ ਵਾਲੇ ਝੋਨੇ ਦੇ ਵਿੱਚ ਕਿਸਾਨੀ ਜਿਹੜਾ ਵਾ ਖਰਚਾ ਜਿਹੜਾ ਲਵਾਈ ਦਾ ਖਰਚਾ ਵਾ ਇਹ ਬੜਾ ਘੱਟ ਜਾਂਦਾ। ਇਹਦੇ ਨਾਲ ਨਾਲ ਹੀ ਸਿੱਧੀ ਬਿਜਾਈ ਦੇ ਵਿੱਚ ਉਤਸ਼ਾਹਿਤ ਕਰਨ ਲਈ ਸਰਕਾਰਾਂ ਦੀਆਂ ਸਕੀਮਾਂ ਦਾ ਵੀ ਅਸੀਂ ਲਾਭ ਉਠਾ ਸਕਦੇ ਹਾਂ। ਪੰਜਾਬ ਦੇ ਵਿੱਚ ਸਿੱਧੀ ਬਿਜਾਈ ਨੂੰ ਕਾਫੀ ਉਤਸ਼ਾਹਿਤ ਕੀਤਾ ਜਾ ਰਿਹਾ ਵਾ, ਜਿੱਥੇ ਇਹਦੇ ਨਾਲ ਸਮਾਂ ਜਿਹੜਾ ਸਮੇਂ ਦੀ ਬਚਤ ਹੁੰਦੀ ਆ, ਪਾਣੀ ਦੀ ਬਚਤ ਹੁੰਦੀ ਆ

0: ਸਾਡੀਆਂ ਜਿਹੜੀਆਂ ਜ਼ਮੀਨਾਂ ਦੀ ਸਿਹਤ ਸਿੱਧੀ ਬਿਜਾਈ ਦੇ ਨਾਲ ਉਹਦੇ ਵਿੱਚ ਵੀ ਸੁਧਾਰ ਹੁੰਦਾ ਹੈ। ਤੇ ਇੱਕ ਹੋਰ ਟੈਕਨੋਲੋਜੀ ਆ ਜਿਹੜੀ ਕਿ ਸਾਨੂੰ ਜ਼ਰੂਰ ਵਰਤਣੀ ਚਾਹੀਦੀ ਆ, ਉਹ ਲੇਜ਼ਰ ਲੈਵਲਰ ਆ ਝੋਨੇ ਦੇ ਵਿੱਚ, ਕਿਉਂਕਿ ਸਾਡਾ ਪੰਜਾਬ ਦੇ ਪਾਣੀ ਦਾ ਧਰਤੀ ਹੇਠਲਾ ਪਾਣੀ ਕਾਫੀ ਘੱਟ ਰਿਹਾ। ਲੇਜ਼ਰ ਲੈਵਲਰ ਜਿੱਥੇ ਸਿੱਧੀ ਬਿਜਾਈ ਵਾਲੇ ਝੋਨੇ ਦੇ ਵਿੱਚ, ਉੱਥੇ ਦੂਸਰੀ ਬਿਜਾਈ ਦੇ ਵਿੱਚ ਵੀ ਬਹੁਤ ਮਹੱਤਵਪੂਰਨ ਆ। ਇਹ 20% ਤੱਕ ਜਿਹੜਾ ਪਾਣੀ ਆ ਝੋਨੇ ਦੇ ਵਿੱਚ ਅਸੀਂ ਇਹ ਬਚਾ ਸਕਦੇ ਹਾਂ। ਇਹਦੇ ਨਾਲ ਹੀ ਜੇਕਰ ਫਸਲ ਦਾ ਜੰਮ ਵਧੀਆ ਹੋਏ ਤਾਂ ਸਾਨੂੰ ਝਾੜ ਵਧੀਆ ਮਿਲਦਾ। ਇਸ ਕਰਕੇ ਸਾਨੂੰ ਜਿਹੜਾ ਝੋਨੇ ਦੀ ਬਿਜਾਈ ਤੋਂ ਪਹਿਲਾਂ ਲੇਜ਼ਰ ਲੈਵਲ ਨਾਲ ਚੰਗੀ ਤਰ੍ਹਾਂ ਖੇਤ ਜਿਹੜੇ ਪੱਧਰੇ ਕਰ ਲੈਣੇ ਚਾਹੀਦੇ ਆ। ਤੇ ਇੱਕ ਹੋਰ ਟੈਕਨੀਕ ਆ ਅਲਟਰਨੇਟਿਵ ਵੈਟਿੰਗ ਐਂਡ ਡਰਾਈ, ਜਿਹਨੂੰ ਕਿ ਅਸੀਂ ਕਹਿੰਦੇ ਹਾਂ ਵੀ ਸੁਕਾ ਸੁਕਾ ਕੇ ਪਾਣੀ ਲਾਉਣਾ। ਇਸ ਤਕਨੀਕ ਨਾਲ ਜਦੋਂ ਬੂਟਾ ਜੜ ਮਾਰ ਜਾਂਦਾ ਝੋਨੇ ਦਾ, 2 ਹਫ਼ਤਿਆਂ ਤੋਂ ਬਾਅਦ ਲਗਾਤਾਰ ਖੇਤਾਂ ਦੇ ਵਿੱਚ ਪਾਣੀ ਖੜਾ ਕਰਨ ਦੀ ਜ਼ਰੂਰਤ ਨਹੀਂ ਰਹਿੰਦੀ। ਇੱਕ ਵਾਰ ਬੂਟੇ ਖੇਤ ਦੇ ਵਿੱਚੋਂ ਜਦੋਂ ਬੂਝਾ ਵੱਜ ਜਾਂਦਾ, ਸਾਡੀਆਂ ਜਿਹੜੀਆਂ ਨਦੀਨ ਨਾਸ਼ਕ ਚੰਗੀ ਤਰ੍ਹਾਂ ਅਸਰ ਕਰ ਜਾਂਦੀਆਂ। ਉਸ ਤੋਂ ਬਾਅਦ ਆਪਾਂ ਜਿਹੜਾ ਵਾ ਝੋਨੇ ਦੇ ਵਿੱਚ ਲਗਾਤਾਰ ਸੁਕਾ ਸੁਕਾ ਕੇ ਪਾਣੀ ਲਈਏ, ਤੇ ਇਹਦੇ ਨਾਲ ਵੀ ਸਾਡੀ ਪਾਣੀ ਦੀ ਵਰਤੋਂ ਦੇ ਨਾਲ, ਇਸ ਤਕਨੀਕ ਨਾਲ ਕਾਫੀ ਪਾਣੀ ਦੀ ਬਚਤ ਹੋ ਸਕਦੀ ਆ। ਤੇ ਨਾਲ ਦੀ ਨਾਲ ਝੋਨੇ ਚੋਂ ਕੁਝ ਜਿਹੜੇ ਕਿਸਾਨ ਆ ਬਾਸਮਤੀ ਵੱਲ ਰੁਝਾਨ ਉਹਨਾਂ ਦਾ ਵਧਿਆ, ਮੱਝ ਦੇ ਵਿੱਚ ਬਾਸਮਤੀ ਦੇ ਹੇਠਾਂ ਰਕਬਾ ਵੱਧ ਰਿਹਾ ਹੈ। ਤੇ ਬਾਸਮਤੀ ਦੇ ਨਾਲ ਵੀ ਅਸੀਂ ਜਿਹੜਾ, ਕਿਉਂਕਿ ਬਾਸਮਤੀ ਦੀ ਜਿੱਥੇ ਲਵਾਈ ਜਿਹੜੀ ਆ ਲੇਟ ਹੁੰਦੀ ਆ, ਕਿਉਂਕਿ ਉਦੋਂ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ, ਪਾਣੀ ਬਚਦਾ, ਉੱਥੇ ਬਾਸਮਤੀ ਦਾ ਐਕਸਪੋਰਟ ਦੇ ਵਿੱਚ ਵੀ ਅਹਿਮ ਸਥਾਨ ਆ, ਜੋ ਕਿ ਸਾਡੀ ਕਿਸਾਨੀ ਦੀ ਆਰਥਿਕਤਾ, ਦੇਸ਼ ਦੀ ਆਰਥਿਕਤਾ ਦੇ ਵਿੱਚ ਅਹਿਮ ਯੋਗਦਾਨ ਪਾਉਂਦੀ ਹੈ। ਇਸ ਕਰਕੇ ਜਿਹੜੇ ਕਿਸਾਨ ਆ ਉਹ ਝੋਨੇ ਦੀਆਂ ਜਿਹੜੀਆਂ ਦੂਸਰੀਆਂ ਕਿਸਮਾਂ ਨਾਲੋਂ ਬਾਸਮਤੀ ਦੀਆਂ ਪ੍ਰਮਾਣਿਤ ਤੇ ਵਧੀਆ ਕਿਸਮਾਂ ਬੀਜ ਕੇ ਵੀ ਲਾਭ ਲੈ ਸਕਦੇ ਨੇ। ਇਸ ਤੋਂ ਇਲਾਵਾ ਕੁਝ ਸਾਡੀਆਂ ਟੈਕਨੀਕਸ ਨੇ, ਜਿਵੇਂ ਕਿ ਬਾਅਦ ਦੇ ਵਿੱਚ ਆਪਾਂ ਵਾਤਾਵਰਨ ਦੇ ਨਾਲ ਝੋਨੇ ਦੀ ਪਰਾਲੀ ਇੱਕ ਜਿਹੜੀ ਆ ਇਹ ਬੜੀ ਵੱਡੀ ਸਮੱਸਿਆ ਜਿਹੜੀ ਆ ਬਣ ਜਾਂਦੀ, ਕਿਉਂਕਿ ਵੱਡੀ ਪੱਧਰ ਤੇ ਜਦੋਂ ਅਸੀਂ ਝੋਨਾ ਲਾਵਾਂਗੇ ਤੇ ਪਰਾਲੀ ਵੀ ਪੈਦਾ ਹੋਊਗੀ। ਉਸ ਪਰਾਲੀ ਨੂੰ ਸਾਂਭਣ ਲਈ ਸਾਨੂੰ ਹੈਪੀ ਸੀਡਰ, ਸਮਾਰਟ ਸੀਡਰ, ਸਰਫਸ ਸੀਡਰ ਆਦਿ ਤਕਨੀਕਾਂ ਵਰਤਣੀਆਂ ਚਾਹੀਦੀਆਂ ਹਨ, ਜਿਹਦੇ ਨਾਲ ਜਿਹੜੀ ਪਰਾਲੀ ਆ ਖੇਤ ਦੇ ਵਿੱਚ ਹੀ ਰਹਿ ਜੇ। ਜੇਕਰ ਖੇਤ ਦੇ ਵਿੱਚ ਹੀ ਪਰਾਲੀ ਰਹਿੰਦੀ ਆ, ਜਿੱਥੇ ਇਹ ਅੱਗ ਲੱਗਣ ਤੋਂ ਬਚਦੀ ਆ, ਉੱਥੇ ਇਹ ਫਿਰ ਖੇਤਾਂ ਦੇ ਵਿੱਚ ਹੀ ਗਲ ਸੜ ਕੇ ਖੇਤਾਂ ਨੂੰ ਵਧੀਆ ਤੱਤ ਤੇ ਜ਼ਮੀਨਾਂ ਦੀ ਸਿਹਤ ਦੇ ਵਿੱਚ ਵਾਧਾ ਕਰਦੀ ਆ। ਸੋ ਪਰਾਲੀ ਜਿਹੜੀ ਆ ਇਹ ਖੇਤਾਂ ਦੀ ਖੇਤ ਵਿੱਚ ਹੀ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਤੇ ਇੱਕ ਹੋਰ ਬੜੀ ਮਹੱਤਵਪੂਰਨ ਹੈ ਉਹ ਆ ਖਾਦਾਂ ਦੀ ਸੁਚੱਜੀ ਵਰਤੋਂ। ਆਮ ਤੌਰ ਤੇ ਕਿਸਾਨ ਵੀਰ ਕੀ ਕਰਦੇ ਆ ਵੀ ਜਦੋਂ ਹੁਣ MSP ਵੱਧ ਗਿਆ ਤੇ ਇਹਨਾਂ ਦਾ ਦਿਲ ਕਰਨਾ ਵੀ ਵੱਧ ਤੋਂ ਵੱਧ ਖਾਦਾਂ ਪਾਈਏ, ਤਾਂ ਕਿ ਜਿੰਨਾ ਜ਼ਿਆਦਾ ਝਾੜ ਹੋਊਗਾ ਉਨਾ ਜ਼ਿਆਦਾ ਫਾਇਦਾ ਹੋਊਗਾ। ਇਸ ਤਰ੍ਹਾਂ ਨਹੀਂ ਹੁੰਦਾ, ਕਈ ਵਾਰ ਜ਼ਿਆਦਾ ਖਾਦਾਂ ਪਾਉਣ ਨਾਲ, ਬੇਲੋੜੀਆਂ ਖਾਦਾਂ ਪਾਉਣ ਨਾਲ ਝਾੜ ਘੱਟ ਵੀ ਜਾਂਦਾ, ਬਿਮਾਰੀਆਂ ਆ ਜਾਂਦੀਆਂ, ਫਸਲਾਂ ਡਿੱਗ ਪੈਂਦੀਆਂ, ਜਿਹਦੇ ਨਾਲ ਕਿਸਾਨਾਂ ਨੂੰ ਨੁਕਸਾਨ ਹੁੰਦਾ। ਬੇਲੋੜੀਆਂ ਖਾਦਾਂ ਤੋਂ ਬਚਣਾ ਚਾਹੀਦਾ ਤੇ ਮਿੱਟੀ ਟੈਸਟ ਦੇ ਆਧਾਰ ਤੇ ਜਾਂ ਜ਼ਰੂਰਤ ਅਨੁਸਾਰ, ਜਿੱਦਾਂ ਕਿ ਜੇਕਰ ਫਾਸਫੋਰਸ ਜਿਹੜੀ ਆ ਕਣਕ ਨੂੰ ਪੂਰੀ ਪਈ ਆ ਤੇ ਅਸੀਂ ਜਿਹੜੀ ਆ ਮਿੱਟੀ ਟੈਸਟ ਦੇ ਆਧਾਰ ਤੇ, ਆਮ ਤੌਰ ਤੇ ਪੰਜਾਬ ਦੀਆਂ ਜ਼ਮੀਨਾਂ ਦੇ ਵਿੱਚ ਵਾਧੂ ਹੁੰਦੀ ਆ ਤੇ ਉਸ ਤੋਂ ਅਸੀਂ ਜਿਹੜਾ ਵਾ ਬਚ ਸਕਦੇ ਆ, ਤੇ ਉਹਨੂੰ ਬਿਨਾਂ ਫਾਸਫੋਰਸ ਤੋਂ ਹੀ ਅਸੀਂ ਪੂਰਾ ਜਿਹੜਾ ਝਾੜ ਲੈ ਸਕਦੇ ਆ। ਜਿੱਥੇ ਖਾਦਾਂ ਦੀ ਬਚਤ ਹੋਊਗੀ ਉੱਥੇ ਨਾਲ ਦੀ ਨਾਲ ਹੀ ਸਾਡੀ ਜਿਹੜੀ ਆ ਫਸਲ ਆ ਉਹਦੇ ਤੇ ਕੀੜੇ ਮਕੌੜੇ ਤੇ ਬਿਮਾਰੀਆਂ ਦਾ ਹਮਲਾ ਵੀ ਘੱਟ ਹੋਊਗਾ। ਇੱਕ ਹੋਰ ਇਸ ਵਾਰ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਦੇ ਵਿੱਚ ਗੱਲ ਸਾਹਮਣੇ ਆਈ ਆ ਉਹ ਮੱਕੀ ਨੂੰ ਉਤਸ਼ਾਹਿਤ ਕਰਨਾ, ਸੋਨੀ ਰੁੱਤ ਦੀ ਮੱਕੀ ਹੇਠ ਰਕਬਾ ਵਧਾਉਣਾ ਚਾਹੀਦਾ। ਜਿੱਥੇ ਇਹ ਡਿਵਰਸੀਫਿਕੇਸ਼ਨ ਨੂੰ ਉਤਸ਼ਾਹਿਤ ਕਰਦੀ ਆ ਉੱਥੇ ਹੁਣ ਮੱਕੀ ਹੇਠ ਜਾਂ ਮੱਕੀ ਦੇ ਹੇਠਾਂ ਰਕਬਾ ਜੇ ਕਿਸਾਨ ਵਧਾਉਂਦੇ ਆ ਉਹਦੇ ਨਾਲ ਪਸ਼ੂ ਧਨ ਉਤਸ਼ਾਹਿਤ ਹੁੰਦਾ, ਉਹਦੇ ਨਾਲ ਕਿਸਾਨਾਂ ਦੀ ਆਮਦਨ ਜਿਹੜੀ ਆ, ਜਿੰਨੀਆਂ ਫਸਲਾਂ ਵੱਧ ਹੋਣਗੀਆਂ, ਜੇ 2 ਫਸਲਾਂ ਹੋਣਗੀਆਂ ਕਿਸਾਨ ਸਿਰਫ 2 ਫਸਲਾਂ ਤੋਂ ਆਮਦਨ ਲੈਣਗੇ, ਜੇਕਰ ਵੱਧ ਫਸਲਾਂ ਕਿਸਾਨ ਬੀਜਣਗੇ ਜਾਂ ਮੱਕੀ ਇੱਕ ਏਦਾਂ ਦੀ ਫਸਲ ਆ ਵੀ ਜਿਹੜੀ ਪਸ਼ੂ ਧਨ ਦੇ ਵੀ ਕੰਮ ਆਉਂਦੀ ਆ, ਤੇ ਮੱਕੀ ਦਾ ਫਾਇਦਾ ਜਿਹੜਾ ਵਾ ਅਨਾਜ ਦੇ ਵਿੱਚ ਵੀ ਹੁੰਦਾ ਤੇ ਇਹਦੇ ਨਾਲ ਹੀ ਇੰਡਸਟਰੀ ਦੇ ਵਿੱਚ ਇਥੇਨੋਲ ਦੀ ਡਿਮਾਂਡ ਬੜੀ ਵੱਧ ਰਹੀ ਆ, ਉਹਦੇ ਨਾਲ ਵੀ ਮੱਕੀ ਸਹਾਇਕ ਹੁੰਦੀ ਆ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਨਵੀਂ ਕਿਸਮ PMH 17 ਜੋ ਕਿ ਸਿਰਫ 96 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਆ, 25 ਕੁਇੰਟਲ ਝਾੜ ਦਿੰਦੀ ਆ। ਕਿਸਾਨ ਵੀਰ ਇਹਦਾ ਪੰਜਾਬ ਯੂਨੀਵਰਸਿਟੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਜਾਂ ਇਹਦੇ ਕੇਂਦਰਾਂ ਤੋਂ ਸੀਡ ਲੈ ਕੇ ਵੀ ਲਾਭ ਲੈ ਸਕਦੇ ਹਨ। ਇਹਦੇ ਨਾਲ ਨਾਲ ਹੀ ਮੱਕੀ ਪੰਜਾਬ ਦੇ ਵਿੱਚ ਕਾਫੀ ਉਤਸ਼ਾਹਿਤ ਕੀਤੀ ਜਾ ਰਹੀ ਹੈ। ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਆਪਣੇ ਬਲਾਕ ਦੇ ਜਾਂ ਜ਼ਿਲ੍ਹੇ ਦੇ ਖੇਤੀਬਾੜੀ ਅਫਸਰਾਂ ਦੇ ਨਾਲ ਮੱਕੀ ਵਾਲੇ ਕਿਸਾਨ ਜੋ ਮੱਕੀ ਲਾਉਣੀ ਚਾਹੁਣ ਉਹ ਜ਼ਰੂਰ ਰਾਬਤਾ ਕਾਇਮ ਕਰਨ ਤਾਂ ਕਿ ਉਨ੍ਹਾਂ ਨੂੰ ਹੋਰ ਲਾਭ ਮਿਲ ਸਕੇ। ਇਹਦੇ ਨਾਲ ਹੀ ਕੁਝ ਰਕਬਾ ਜਿਵੇਂ ਕਿ MSP ਵਧਾਇਆ ਗਿਆ ਹੈ, ਸਾਨੂੰ ਦਾਲਾਂ ਤੇ ਤੇਲ ਬੀਜਾਂ ਤੇ ਕਪਾਹ ਹੇਠਾਂ ਵੀ ਜ਼ਰੂਰ ਲਿਆਉਣਾ ਚਾਹੀਦਾ ਹੈ। ਘੱਟੋ ਘੱਟ ਸਮਰਥਨ ਮੁੱਲਾਂ ਦਾ ਲੰਮੇ ਸਮੇਂ ਤੱਕ ਲਾਭ ਲੈਣ ਲਈ ਸਾਨੂੰ ਉਪਰਾਲੇ ਕਰਨੇ ਚਾਹੀਦੇ ਆ, ਕਿਉਂਕਿ ਸਾਡੀ ਰਵਾਇਤੀ ਖੇਤੀ ਦੇ ਵਿੱਚ ਜਿਹਦੇ ਚ ਕਿ ਝੋਨਾ ਤੇ ਕਣਕ ਦਾ ਫਸਲੀ ਚੱਕਰ ਹੀ ਸਿਰਫ ਲਗਾਤਾਰ ਚੱਲੀ ਆ ਰਿਹਾ, ਇਸ ਤੋਂ ਉੱਪਰ ਉੱਠ ਕੇ ਸਸਟੇਨੇਬਲ ਫਾਰਮਿੰਗ ਜਾਂ ਇੱਦਾਂ ਕਹਿ ਲਓ ਕੋਈ ਟਿਕਾਊ ਖੇਤੀਬਾੜੀ ਵੱਲ ਵਧਣਾ ਚਾਹੀਦਾ। ਹੁਣ ਨਵੀਆਂ ਜਿਹੜੀਆਂ ਤਕਨੀਕਾਂ ਨੇ ਉਹਦੇ ਵਿੱਚ ਜਿਹੜੀ ਆ ਖੇਤੀਬਾੜੀ ਅਗਾਂਹ ਵਧੂ, ਜਿਹੜੇ ਕਿਸਾਨ ਆ ਉਹ ਟਿਕਾਊ ਖੇਤੀਬਾੜੀ ਤੇ ਪੁਨਰ ਜਨਕ ਖੇਤੀ ਰੀਜਨਰੇਟਿਵ ਐਗਰੀਕਲਚਰ ਉਹਦੇ ਵੱਲ ਵੀ ਵੱਧ ਰਹੇ ਆ। ਹੁਣ ਜੇ ਟਿਕਾਊ ਖੇਤੀਬਾੜੀ ਦੀ ਗੱਲ ਕਰੀਏ, ਇਹਦਾ ਅਰਥ ਇਹ ਆ ਵੀ ਅਸੀਂ ਜਿਹੜਾ ਵਾ ਆਪਣੇ ਸਾਧਨਾਂ ਦੀ ਸੁਚੱਜੀ ਵਰਤੋਂ ਕਰਦੇ ਹੋਏ ਖੇਤੀਬਾੜੀ ਚ ਲੰਮੇ ਸਮੇਂ ਤੱਕ ਲਾਭ ਲਈਏ ਤੇ ਲੰਮੇ ਸਮੇਂ ਤੱਕ ਅਸੀਂ ਜਿਹੜਾ ਵਾ ਬਿਨਾਂ ਆਪਣੇ ਜ਼ਮੀਨਾਂ ਦਾ ਨੁਕਸਾਨ, ਬਿਨਾਂ ਆਪਣਾ ਵਾਤਾਵਰਨ ਦਾ ਨੁਕਸਾਨ ਕੀਤੇ ਹੋਏ ਖੇਤੀਬਾੜੀ ਤੋਂ ਲਾਭ ਲੈ ਲਈਏ। ਇਹਦੇ ਲਈ ਜਿਹੜੇ ਉਪਾਅ ਆ ਜਿੱਦਾਂ DSR ਆ, ਲੇਜਰ ਲੈਵਰਲ ਆਟਰ ਆਪਣੀ ਸਕਾ ਕੇ ਝੋਨੇ ਨੂੰ ਪਾਣੀ ਲਾਉਣਾ, ਘੱਟ ਸਮਾਂ ਲੈਣ ਵਾਲੀਆਂ ਕਿਸਮਾਂ, ਫਸਲੀ ਵਿਭਿੰਨਤਾ, ਬਾਸਮਤੀ ਆਦਿ, ਇਹ ਟਿਕਾਊ ਖੇਤੀ ਚ ਤਕਨੀਕਾਂ ਅਸੀਂ ਵਰਤ ਜਾ ਸਕਦੇ ਹਾਂ ਤੇ ਭਵਿੱਖ ਦੇ ਵਿੱਚ ਪੁਨਰਜਨਕ ਖੇਤੀ ਜਿਹਨੂੰ ਕਿ ਰੀਜਨਰੇਟਿਵ ਐਗਰੀਕਲਚਰ ਕਹਿੰਦੇ ਆ, ਸਾਡੇ ਜਿਹੜੇ ਅਗਾਂਹ ਵਧੂ ਕਿਸਾਨ ਆ ਇਹਨਾਂ ਨੂੰ ਇਹਦੇ ਵੱਲ ਵੀ ਵਧਣਾ ਚਾਹੀਦਾ ਤੇ ਕੁਝ ਕਿਸਾਨ ਵੱਧ ਵੀ ਰਹੇ ਨੇ। ਪੁਨਰਜਨਕ ਖੇਤੀ ਇਹ ਆ ਵੀ ਅਸੀਂ ਜਿੱਦਾਂ ਖੇਤੀ ਚ ਸਾਡੀ ਜਿਹੜੀ ਆ ਵਾਤਾਵਰਨ ਤੇ ਸਾਡੀਆਂ ਜ਼ਮੀਨਾਂ ਇਹ ਮੁੜ ਤੋਂ ਸੁਰਜੀਤ ਕਰਨ ਲਈ ਆਪਾਂ ਖੇਤੀਬਾੜੀ ਕਰ ਰਹੇ ਹਾਂ। ਇਹਦੇ ਚ ਜਿੱਦਾਂ ਆਰਗੈਨਿਕ ਫਾਰਮਿੰਗ ਆ ਜਾਂ ਆਪਾਂ ਇਹ ਕਹਿ ਦਈਏ ਮਲਚਿੰਗ ਆ, ਜਿਹਦੇ ਵਿੱਚ ਆਪਾਂ ਬਿਨਾਂ ਵਾਇਆ ਹੀ ਸਿੱਧੀ ਜਿਹੜੀ ਆ ਫਸਲ ਬੀਜ ਸਕਦੇ ਆ, ਕਣਕ ਬੀਜ ਸਕਦੇ ਆ, ਜਿਵੇਂ ਕਿ ਸਰਫਸ ਸੀਡਰ ਆ, ਜ਼ੀਰੋ ਟਿਲੇਜ ਟੈਕਨੋਲੋਜੀ ਆ। ਇਹਦੇ ਨਾਲ ਕੀ ਹੁੰਦਾ ਵਾ ਕਿ ਬਿਨਾਂ ਵਹਾਈ ਤੋਂ ਜਿਹੜੀਆਂ ਫਸਲਾਂ ਸਾਡੀਆਂ ਜ਼ਮੀਨ ਆ ਉਹਨਾਂ ਦੀ ਸਿਹਤ ਲਗਾਤਾਰ ਹੌਲੀ ਹੌਲੀ ਹੌਲੀ ਹੌਲੀ ਇੰਪਰੂਵ ਹੋਈ ਜਾਂਦੀ ਆ ਤੇ ਉਹ ਮੁੜ ਸੁਰਜੀਤ ਹੁੰਦੀ ਆ, ਜਿਹਦੇ ਕਰਕੇ ਸਾਡਾ ਜਿਹੜਾ ਖੇਤੀਬਾੜੀ ਜਿਹੜੀ ਆ ਉਹ ਜਿੱਥੇ ਮੁੜ ਸੁਰਜੀਤ ਹੋ ਰਹੀ ਆ ਉੱਥੇ ਜਿੱਦਾਂ ਕਿ ਜੰਗਲਾਂ ਦੇ ਵਿੱਚ ਹੁੰਦਾ ਕਿ ਬੀਜ ਆਪੇ ਗਿਰਦੇ ਆ, ਆਪੇ ਬੂਟੇ ਪਣਪਦੇ ਆ ਤੇ ਉਹ ਲੰਮੇ ਸਮੇਂ ਤੱਕ ਬਹੁਤ ਵਧੀਆ ਇੱਕ ਵਾਤਾਵਰਨ ਖੇਤੀਬਾੜੀ ਦਾ ਬਣ ਜਾਂਦਾ, ਉਸੇ ਤਰ੍ਹਾਂ ਦਾ ਵਾਤਾਵਰਨ ਪੁਨਰਜਨਕ ਖੇਤੀ ਦੇ ਵਿੱਚ ਬਣ ਜਾਂਦਾ। ਸੋ ਅਖੀਰ ਦੇ ਵਿੱਚ ਮੈਂ ਇਹੋ ਹੀ ਸੁਣਾ ਦਿੰਦਾ ਕਿ ਕਿਸਾਨ ਵੀਰ ਘੱਟੋ ਘੱਟ ਜਿਹੜਾ ਵਾ ਸਸਟੇਨੇਬਲ ਫਾਰਮਿੰਗ ਜਾਂ ਜਿਹਨੂੰ ਆਪਾਂ ਇਹ ਕਹਿ ਦਈਏ ਕਿ ਤਕਨੀਕੀ ਜੇ ਤੌਰ ਤੇ ਜਿਹੜੀ ਟਿਕਾਊ ਖੇਤੀ ਆ ਜਿਹਦੀਆਂ ਕਿ ਸਾਡੇ ਕੋਲ ਤਕਨੀਕਾਂ ਹਾਜ਼ਰ ਆ, ਇਹਨਾਂ ਦਾ ਜ਼ਰੂਰ ਲਾਭ ਲੈਣ ਤੇ MSP ਦਾ ਲਾਭ ਲੈਂਦੇ ਹੋਏ ਇੱਕ ਗੱਲ ਦਾ ਜ਼ਰੂਰ ਖਿਆਲ ਰੱਖਣ ਕਿ ਅਸੀਂ ਜਿਹੜਾ ਵਾ ਭੱਜੋ ਦੌੜੀ ਦੇ ਵਿੱਚ ਗੈਰ ਪ੍ਰਮਾਣਿਤ ਟੈਕਨੋਲੋਜੀ ਤੇ ਗੈਰ ਪ੍ਰਮਾਣਿਤ ਕਿਸਮਾਂ ਦੇ ਪਿੱਛੇ ਨਾ ਭੱਜੀਏ। ਅਸੀਂ ਜਿਹੜੀਆਂ ਵੀ ਕਿਸਮਾਂ ਲਾਉਣੀਆਂ ਉਹ ਪ੍ਰਮਾਣਿਤ ਕਿਸਮਾਂ ਲਈਏ ਤਾਂ ਕਿ ਕਿਸਾਨੀ ਦੀ ਆਮਦਨ ਦੇ ਵਿੱਚ ਵੀ ਵਾਧਾ ਹੋਵੇ ਤੇ ਨਾਲ ਦੇ ਨਾਲ ਹੀ ਸਾਡੇ ਦੇਸ਼ ਦਾ ਤੇ ਸਾਡੀ ਸਟੇਟ ਪੰਜਾਬ ਇਹ ਵੀ ਤਰੱਕੀ ਕਰੇ।
1: ਹਾਂਜੀ ਰੁੜੀਆ ਰਾਮ ਜੀ, ਸੁਣੀ ਜੀ ਗੱਲਬਾਤ। ਕੱਲ ਦਾ ਪ੍ਰੋਗਰਾਮ ਮੌਸਮ ਸਾਹਿਬ ਇਸ ਤਰ੍ਹਾਂ ਸਮੇਂ 6:30 ਤੇ ਖੇਤੀਬਾੜੀ ਪ੍ਰੋਗਰਾਮ ਚ ਮੱਕੀ ਦੀ ਕਾਸ਼ਤਕਾਰੀ ਨੂੰ ਲੈ ਕੇ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
2: ਜੀ।
1: ਸ਼ਾਮਾਂ ਨੂੰ 6:30 ਖੇਤੀ ਆਧਾਰਿਤ ਗੱਲਾਂ ਬਾਤਾਂ, ਕਿਉਂਕਿ ਖੇਤੀਬਾੜੀ ਸਿਖਲਾਈ ਕੈਂਪ ਹੈ ਉਹਤੇ ਆਧਾਰਿਤ ਇੱਕ ਰੇਡੀਓ ਰਿਪੋਰਟ ਉਹ ਸਾਂਝੀ ਕਰਾਂਗੇ। ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਝ ਨਾਲ ਨਾਲ ਚੱਲੇਗਾ। ਮੌਸਮ ਦਾ ਪ੍ਰਭਾਵ ਹਾਲੇ ਰਲਮਾ ਮਿਲਮਾ ਬਣਿਆ ਹੋਇਆ ਹੈ। ਆਪਾਂ ਚੱਲੀਏ ਜੀ।

ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ।

ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ

ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰ

ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ

0: ਅੱਗੇ ਵਸਿਆਣੀਏ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸੱਪੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ
1: ਜਿਉ ਜੋ ਰੁਸ ਰਣਾਵਣੀ ਆਵੇ ਵਾਰ ਵਾਰ ਝੂਠੇ ਝੂਠਾ ਮੁੱਖ ਵਸੈ ਨਿਤ ਨਿਤ ਹੋਏ ਖੁਆਰ ਸੂਚੇ ਨਾ ਆਖੀਐ ਬੈਨ ਜੇ ਪਿੰਡਾ ਤੋਏ ਸੁਚੇ ਸੇ ਨਾਨਕਾ ਜਿਨ ਮਨ ਵਸਿਆ ਸੋਏ ਪੜ

ਪੈਜ ਬਾਹਰ ਦੁਨੀਆ ਅੰਦਰ ਫੈਲ ਅਸਤੀ ਜੇ ਨਾਵੈ ਉਤਰੈ ਨਾਹੀ ਮੈਲ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਏ ਪ੍ਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾ ਦਰਵਾਜ਼ ਉੱਪਰ ਖਰਚ ਮੰਗਾ।